0: ਬੋਰੀਆਂ ਚੁੱਕੀਆਂ ਹੋਈਆਂ, ਬੈਗਸ ਚੁੱਕੇ ਹੋਏ, ਤੇ ਹੈਲਪ ਲਈ ਅਸੀਂ ਜਾ ਰਹੇ, ਲੋਕੀ ਕੋਠਿਆਂ ਦੇ ਉੱਪਰ, ਛੱਤਾਂ ਦੇ ਉੱਪਰ ਬੈਠੇ ਤੇ ਉਹਨਾਂ ਦੀ ਹੈਲਪ ਕਰਦੇ ਹਾਂ। ਹੁਣ ਬੜਾ
1: ਬੜਾ ਹੀ ਦੇਖੋ ਜੀ, ਇਹ ਤੁਹਾਡੀ ਗੱਲ ਸੁਣ ਕੇ ਹੀ ਸਾਡਾ ਮਨ ਜਿਹੜਾ ਬਹੁਤ ਖੁਸ਼ ਹੋ ਗਿਆ। ਸਾਨੂੰ ਲੱਗਦਾ ਕਿ ਅੱਜ ਦੇ ਪ੍ਰੋਗਰਾਮ ਤੁਸੀਂ ਜਿਹੜੀ ਕਾਲ ਕੀਤੀ ਹੈ ਔਰ ਜਿਹੜਾ ਸ਼ੇਅਰ ਕੀਤਾ ਆਪਣਾ ਐਕਸਪੀਰੀਅੰਸ ਕਿ ਫਿਰ ਚਾਹੇ ਹੜ੍ਹ ਹੋਵੇ, ਜੇ ਕੋਈ ਵੀ ਮੁਸੀਬਤ ਹੋਵੇ, ਜੇ ਇੱਦਾਂ ਦਾ ਜਜ਼ਬਾ ਹੈ ਨਾ, ਉਹਨੂੰ ਕੋਈ ਵੀ ਮੁਸੀਬਤ ਹਰਾ ਨਹੀਂ ਸਕਦੀ,
0: ਨਹੀਂ ਹਰਾ ਸਕਦੀ
1: ਜੀ।
0: ਆਫਟਰ ਆਲ ਯਾਰ, ਹਿਊਮਨ ਬੀਇੰਗਸ ਤੇ ਸਾਨੂੰ ਆਸ ਪਾਸ ਨਾ ਇਸ ਤਰ੍ਹਾਂ ਦਾ ਖੂਬਸੂਰਤੀ ਫੈਲਾਉਂਦੇ ਰਹਿਣਾ ਚਾਹੀਦਾ ਹੈਲਪ ਕਰਕੇ। ਬੜਾ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਚੰਡੀਗੜ੍ਹ ਐਫ ਐਮ ਦਾ, ਮੈਂ ਫਸਟ ਟਾਈਮ ਹੀ ਇਸ ਸ਼ੋਅ ਦੇ ਵਿੱਚ ਕਾਲ ਲੱਗੀ ਹੈ। ਪਿਛਲੇ 15-16 ਸਾਲ ਤੋਂ ਮੈਂ ਸੁਣਦਾ ਆ ਨਾ ਤੁਹਾਡਾ ਚੈਨਲ, ਸਾਡੇ ਤੱਕ ਆਵਾਜ਼ ਕਦੇ ਕਦੇ ਪਹੁੰਚਦੀ ਹੈ, ਵੈਸੇ ਕਲੀਅਰਲੀ ਨਹੀਂ ਸੁਣਾਈ ਜਾਂਦਾ ਫਿਰੋਜ਼ਪੁਰ।
1: ਤੁਸੀਂ ਪਹਿਲੀ ਵਾਰੀ ਸਾਨੂੰ ਕਾਲ ਕੀਤਾ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ, ਔਰ ਤੁਸੀਂ ਇੰਨੀ ਅੱਛੀ ਗੱਲ ਕੀਤੀ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਤੁਹਾਡੀਆਂ ਆਵਾਜ਼ਾਂ ਸੁਣ ਕੇ ਬਹੁਤ ਚੰਗਾ ਲੱਗਿਆ, ਥੈਂਕ ਯੂ
1: ਬਹੁਤ ਬਹੁਤ ਧੰਨਵਾਦ ਜੀ ਜੀ। और श्रोताओं, बहुत अच्छी बात इन्होंने की और बड़ी अच्छी जो हमसे आज जुड़े, आपका बहुत बहुत शुक्रिया। और आज का जो विषय वर्ल्ड ह्यूमैनिटेरियन डे है, इस पर बहुत अच्छी कॉल्स आई और मानवता की रक्षा हो सबका नारा, ये बढ़ाए करुणा और भाईचारा, इस विषय पर आज हमने बात की। और अब समय हो गया है कार्यक्रम हैलो चंडीगढ़ का, और इसी के साथ अब मैं शालिनी आपसे लेती हूँ अनुमति। जाते जाते आपको बता दें कि कार्यक्रम की प्रस्तुतकर्ता मीनाक्षी कालिया। अब दीजिए अनुमति, नमस्कार।
2: हेलो
3: हेलो,
2: कुछ आपकी कुछ हमारी बातें प्यारी प्यारी, हेलो चंडीगढ़,
3: हेलो चंडीगढ़।
1: इस समय आपने ट्यून किया है विविध भारती का चंडीगढ़ केंद्र FM 107.2 MHz पर।
4: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1800-1234 या विजिट करें bank.sbi। नियम एवं शर्तें लागू।
5: सिर्फ 1 रुपए में BSNL का नया मोबाइल सिम लें या अपना नंबर BSNL में पोर्ट करवाएं।
6: पाएं 24 दिनों की वैलिडिटी, अनलिमिटेड कॉल्स और रोज 1 GB डेटा,
5: और 2399 रुपए का रिचार्ज करें और पाएं 412 दिनों की वैलिडिटी।
6: ये दोनों ऑफर्स 12 सितंबर तक मान्य, आज ही अपनाएं BSNL।
1: आकाशवाणी चंडीगढ़ से प्रस्तुत है स्पॉन्सर्ड प्रोग्राम हमारी बेड़ियां।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਡਿਜੀਟਲ ਸਸ਼ਕਤੀਕਰਨ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਵਿੱਚ ਆਪਣੀ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਆਰਟੀਫਿਸ਼ਲ ਇੰਟੈਲੀਜੈਂਸ AI ਸਾਖਰਤਾ ਪ੍ਰੋਗਰਾਮ ਜੋ ਕਿ ਕਮਿਸ਼ਨ ਪਿਛਲੇ 4 ਸਾਲ ਤੋਂ ਚਲਾ ਰਿਹਾ। ਕਮਿਸ਼ਨ ਦੇ ਚੇਅਰਪਰਸਨ ਵਿਜੇ ਰਿਹਾਟਕਰ ਵੱਲੋਂ ਕੱਲ੍ਹ ਜਲੰਧਰ ਦੀ ਆਪਣੀ ਫੇਰੀ ਦੌਰਾਨ ਸ਼ੁਰੂ ਕੀਤਾ ਗਿਆ। ਇਸ ਦਾ ਉਦੇਸ਼ ਔਰਤਾਂ ਦੀ ਡਿਜੀਟਲ ਸ਼ਮੂਲੀਅਤ ਨੂੰ ਵਧਾਉਣ ਅਤੇ ਸਾਈਬਰ ਸੁਰੱਖਿਆ, ਡਿਜੀਟਲ ਨਿਜਤਾ ਅਤੇ ਸੁਰੱਖਿਆ ਆਨਲਾਈਨ ਅਭਿਆਸਾਂ ਦੇ ਖੇਤਰ 'ਚ ਸਸ਼ਕਤ ਬਣਾਉਣਾ ਤਾਂ ਜੋ ਇਹਨਾਂ ਨੂੰ AI ਸਾਖਰਤਾ ਨਾਲ ਲੈਸ ਕੀਤਾ ਜਾ ਸਕੇ। NCW ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖਤਰਾ, ਔਰਤਾਂ ਦੇ ਬੋਝ ਨੂੰ ਉਜਾਗਰ ਕਰਨਾ ਵਿਸ਼ੇ 'ਤੇ ਇੱਕ ਪ੍ਰੋਗਰਾਮ ਵੀ ਆਯੋਜਿਤ ਕੀਤਾ। ਇਸ ਨੂੰ ਔਰਤਾਂ ਅਤੇ ਪਰਿਵਾਰਾਂ ਉੱਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਭਾਵਨਾਤਮਕ, ਸਮਾਜਿਕ ਅਤੇ ਆਰਥਿਕ ਪ੍ਰਭਾਵ ਅਤੇ ਰੋਕਥਾਮ ਅਤੇ ਦਖਲਅੰਦਾਜ਼ੀ ਲਈ ਇੱਕ ਲਿੰਗ ਸੰਵੇਦਨਸ਼ੀਲ ਭਾਈਚਾਰਾ ਸੰਚਾਲਿਤ ਪਹੁੰਚ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ,
1: ਪੰਜਾਬ ਕੀ ਬੇਟੀਆਂ ਆਜ ਹਰ ਖੇਤਰ ਮੇ ਆਗੇ ਬਢ ਰਹੀ ਹੈ ਔਰ ਅੱਛਾ ਕਾਮ ਵੀ ਕਰ ਰਹੀ ਹੈ। ਪਰ ਜਬ ਮੈਂ ਯਹਾਂ ਪੇ ਆਈ, ਮੈਂ ਸਭ ਕੋ ਮਿਲੀ ਤੋ ਮੈਂ ਇਹ ਵੀ ਦੇਖ ਰਹੀ ਹੂੰ, ਸ਼ੂਰ ਵੀਰੋਂ ਕਾ ਹਮਾਰਾ ਪੰਜਾਬ ਹੈ, ਗੁਰੂਓਂ ਕਾ ਹਮਾਰਾ ਪੰਜਾਬ ਹੈ, ਜਿਸਨੇ ਇਸ ਦੇਸ਼ ਕੋ ਦਿਸ਼ਾ ਦੀ ਹੈ। ਡਰੱਗਸ ਕੇ ਸਾਥ ਜੋ ਐਡਿਕਸ਼ਨ ਹੈ ਵੋ ਵੀ ਤੋ ਪਰਿਵਾਰੋਂ ਕੋ ਤੋੜ ਰਹਾ ਹੈ। ਪਰ ਮੈਂ ਇਹ ਵੀ ਕਹੂੰਗੀ ਕਿ ਹਮਾਰੇ ਦੇਸ਼ ਕੀ ਜੋ ਬੇਟੀਆਂ ਹੈ ਨਾ, ਜੋ ਮਾਂ ਹੈ, ਜੋ ਬਹਿਨ ਹੈ, ਇਨਕੇ ਪਾਸ ਬਹੁਤ ਬੜੀ ਤਾਕਤ ਹੋਤੀ ਹੈ ਆਪਣੇ ਪਰਿਵਾਰ ਕੋ ਸੰਭਾਲਨੇ ਕੀ। ਹਮਨੇ ਆਜ ਉਨਕੋ ਨਿਵੇਦਨ ਦਿਆ ਕਿ ਆਪਕੇ ਪਾਸ ਬਹੁਤ ਬੜੀ ਤਾਕਤ ਹੈ ਆਪਕੇ ਆਪਣੇ ਪਿਆਰ ਕੀ, ਸਮਰਪਣ ਕੀ, ਔਰ ਆਪਣੇ ਪਰਿਵਾਰ ਕੇ ਸਾਥ ਆਪਣੇ ਬੱਚੇ ਕੇ ਸਾਥ ਖੜੇ ਰਹਿਣੇ ਕੀ, ਹਮ ਵੋ ਆਪਣੇ ਬੱਚੋਂ ਕਾ ਸਾਥ ਦੇ।
0: ਉਹਨਾਂ ਔਰਤਾਂ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਮੁੱਦਿਆਂ ਦਾ ਮੁਲਾਂਕਣ ਕਰਨ ਲਈ ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਵੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਿਰਫ ਇੱਕ ਭਲਾਈ ਏਜੰਡਾ ਨਹੀਂ, ਇਹ ਚੰਗੇ ਸ਼ਾਸਨ ਦੇ ਸਭ ਤੋਂ ਮਜ਼ਬੂਤ ਉਪਰਾਲਿਆਂ ਵਿੱਚੋਂ ਇੱਕ ਹੈ। ਬਾਅਦ ਵਿੱਚ ਚੇਅਰਪਰਸਨ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਕਰੀਬ 100 ਔਰਤਾਂ ਨਾਲ ਗੱਲਬਾਤ ਕੀਤੀ ਤੇ ਇੱਕ ਮਹਿਲਾ ਕਾਲਜ ਵਿੱਚ ਸ਼ੀ ਸਰਵਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਤਾਂ ਜੋ ਨੌਜਵਾਨ ਔਰਤਾਂ ਨੂੰ ਹਥਿਆਰਬੰਦ ਸੈਨਾਵਾਂ 'ਚ ਕਰੀਅਰ ਦੀ ਪੜਚੋਲ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾ ਸਕੇ। ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ 5 ਸਤੰਬਰ ਤੋਂ ਬਠਿੰਡਾ 'ਚ ਸ਼ੁਰੂ ਹੋਵੇਗਾ ਤੇ 29 ਨਵੰਬਰ ਤੱਕ ਚੱਲੇਗਾ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ 'ਚ 10 ਲੱਖ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ, ਜਿਸ ਕਾਰਨ ਗੁਆਂਢੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਟਰਾਈ ਸਿਟੀ, ਚੰਡੀਗੜ੍ਹ, ਮੋਹਾਲੀ, ਪੰਚਕੂਲਾ 'ਚ ਭਾਰੀ ਬਾਰਿਸ਼ ਤੇ ਪਹਾੜੀਆਂ ਤੋਂ ਪਾਣੀ ਦੇ ਵਹਾਅ ਨੇ ਯਾਤਰੀਆਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਕਿਉਂਕਿ ਬਹੁਤ ਸਾਰੇ ਖੇਤਰ ਪਾਣੀ 'ਚ ਡੁੱਬ ਗਏ ਨੇ। ਉਧਰ ਆਨੰਦਪੁਰ ਸਾਹਿਬ ਦੇ ਕੁਝ ਹਿੱਸਿਆਂ 'ਚ ਪਾਣੀ ਲਗਾਤਾਰ ਵੱਧ ਰਿਹਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸਾਹਮਣੇ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਨੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜੋ ਆਨੰਦਪੁਰ ਸਾਹਿਬ ਵਿਖੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ, ਨੇ ਲੋਕਾਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਤੇ ਬੇਲੋੜੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
2: ਕੱਲ ਦੇਰ ਸ਼ਾਮ ਤੋਂ ਕਾਫੀ ਭਾਰੀ ਬਰਸਾਤ ਹੋ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਇਲਾਕੇ ਦੇ ਵਿੱਚ। ਪ੍ਰਸ਼ਾਸਨ ਸਾਰਾ ਇਸ ਵਕਤ ਨਜ਼ਰ ਬਣਾਈ ਰੱਖੇ ਹੋਏ। ਫਿਲਹਾਲ ਕੋਈ ਚਿੰਤਾ ਦੀ ਗੱਲ ਨਹੀਂ ਹੈ, ਪਰ ਫਿਰ ਵੀ ਮੈਂ ਖੁਦ ਵੀ ਫੀਲਡ ਦੇ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਇਮੀਡੀਏਟਲੀ ਦੱਸ ਸਕਦੇ, ਮੈਂ ਖੁਦ ਮੌਕੇ ਤੇ ਹਾਜ਼ਰ ਹੋਊਂਗਾ। ਦੂਜੀ ਗੱਲ ਇਹ ਹੈ ਕਿ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਖੱਡਾਂ ਤੋਂ ਤੇ ਜਿਹੜੀ ਨਹਿਰਾਂ ਤੋਂ ਦਰਿਆਵਾਂ ਤੋਂ ਦੂਰੀ ਬਣਾਈ ਰੱਖੀਏ।
0: ਗੁਰਦਾਸਪੁਰ ਵਿੱਚ ਰਾਵੀ ਦਰਿਆ 'ਚ ਪਾਣੀ ਵਧਣ ਕਾਰਨ ਪਿੰਡ ਮਕੌੜਾ ਪੱਤਣ ਲਈ ਕਿਸ਼ਤੀ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਲਗਭਗ 6 ਪਿੰਡਾਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਆ ਰਹੀ ਹੈ। ਪਿੰਡ ਵਾਸੀ ਆਪਣੇ ਜ਼ਰੂਰੀ ਕੰਮ ਨੂੰ ਪੂਰਾ ਕਰਨ ਲਈ ਲੰਬੇ ਰਸਤੇ ਲੈਣ ਵਾਸਤੇ ਮਜਬੂਰ ਨੇ। ਪਠਾਨਕੋਟ ਵਿੱਚ ਵੀ ਬੀਤੀ ਰਾਤ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨੌਸ਼ਹਿਰ, ਅੰਬਾਲਾ, ਪੰਚਕੂਲਾ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਤੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਭਾਰਤੀ ਸ਼ਾਹਰਾਹ ਅਥਾਰਟੀ NHAI ਨੇ ਦੇਸ਼ ਭਰ ਦੇ 121 ਟੋਲ ਪਲਾਜ਼ਿਆਂ ਤੇ ਇੱਕ ਆਨਲਾਈਨ ਫਾਸਟੈਗ ਲੋਕਲ ਪਾਸ ਦੀ ਸਹੂਲਤ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚੋਂ 6 ਪੰਜਾਬ 'ਚ ਨੇ, ਇਨ੍ਹਾਂ 'ਚ ਮੁਕਤਸਰ, ਚਬਲਖਰਾਣਾ, ਨਵਾਂ ਸ਼ਹਿਰ 'ਚ ਬਚਾਵਨ, ਲੁਧਿਆਣਾ 'ਚ ਚੌਕੀਮਾਨ ਤੇ ਚਾਹਰ ਤੇ ਅੰਮ੍ਰਿਤਸਰ 'ਚ ਨਜ਼ਰਪੁਰਾ ਤੇ ਉਸਮਾਨ ਸ਼ਾਮਲ ਨੇ। ਸਿਰਫ਼ ਉਹ ਵਸਨੀਕੀ ਇਸ ਸਹੂਲਤ ਲਈ ਅਰਜ਼ੀ ਦੇ ਸਕਦੇ ਨੇ ਜੋ ਕਿਸੇ ਯੋਗ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿੰਦੇ ਨੇ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੱਕ ਗਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਇਹਨਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸਬੰਧ ਨੇ ਤੇ ਇਹ ਕਤਲ, ਜ਼ਬਰੀ ਵਸੂਲੀ, ਵਿਸਫੋਟਕ ਰੱਖਣ ਤੇ ਹਾਲ ਹੀ 'ਚ ਲੁਧਿਆਣਾ 'ਚ ਹੈਂਡ ਗ੍ਰਨੇਡ ਧਮਾਕੇ ਦੀ ਸਾਜਿਸ਼ ਨਾਲ ਸਬੰਧਿਤ ਕਈ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦੇ ਸਨ। ਜਸਪ੍ਰੀਤ ਸਿੰਘ, ਅਜੇ ਸਿੰਘ ਤੇ ਪਵਨਦੀਪ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫਤਾਰ ਕਰ ਲਿਆ ਗਿਆ। ਅਗਲੇਰੀ ਪੁੱਛਗਿੱਛ ਲਈ ਇਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ।

ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ। ਸਰੋਤਿਓ, ਸ਼ਾਮ ਦੇ 6 ਵਜਣ ਵਾਲੇ ਨੇ ਅਤੇ ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰੀਲੇਅ ਕੀਤੇ ਜਾਣਗੇ।

0: हूँ। शूरवीरों का हमारा पंजाब है, गुरुओं का हमारा पंजाब है, जिसने इस देश को दिशा दी है। ड्रग्स के साथ जो एडिक्शन है वो भी तो परिवारों को तोड़ रहा है। पर मैं ये भी कहूंगी कि हमारे देश की जो बेटियां हैं ना, जो माँ है, जो बहन है, इनके पास बहुत बड़ी ताकत होती है अपने परिवार को संभालने की। हमने आज उनको निवेदन दिया है कि आपके पास बहुत बड़ी ताकत है आपके अपने प्यार की, समर्पण की, और अपने परिवार के साथ, अपने बच्चे के साथ खड़े रहने की। हम वो अपने बच्चों का साथ दे।
1: पंजाब राज गऊ सेवा कमिशन दे उप चेयरमैन कीमती भगत ने अज सूबे दे सारे जिलों दे गऊ सुरक्षा सैलां दे इंचार्ज एसपी ते डीएसपी नाल मीटिंग कीती। उन्होंने सूबे विच गऊ धन दी सेवा संभाल ते सुरक्षा संबंधी बने कानूनां दी जमीनी पद्धर तक सख्ती नाल पालना यकीनी बनाउण ते जोर दिता। जलंधर विखे हुई मीटिंग दी प्रधानगी करदिआं उन्होंने पुलिस अधिकारियों नूं हिदायत करदिआं कहा,
2: ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਾਈਡਲਾਈਨ ਦੀ ਸੂਚਨਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਥਾਣਿਆਂ ਦੇ ਵਿੱਚ ਬਾਹਰ ਬੋਰਡ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਪਰਚੇ ਦਰਜ ਕਰਾਉਣ ਵਿੱਚ ਸਹੂਲਤ ਹੋਵੇ ਔਰ ਪੰਜਾਬ ਦੀ ਜਿਹੜੀ ਪਾਵਨ ਪਵਿੱਤਰ ਧਰਤੀ ਹੈ ਇਹਦੇ ਤੇ ਗਊ ਮਾਤਾ ਦਾ ਰਕਤ ਨਾ ਗਿਰੇ, ਇਹਦੇ ਵਾਸਤੇ ਜਿਹੜੀ ਆਪਾਂ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਕੇ ਕਰ ਰਹੇ ਹਾਂ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNEWS ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਧੀਆਂ ਦਾ ਤਿਉਹਾਰ ਮਨਾਇਆ। ਲੋਕਾਂ ਨੂੰ ਧੀਆਂ ਨੂੰ ਮਜ਼ਬੂਤ ਤੇ ਸਸ਼ਕਤ ਬਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਡਾਲੀ ਗਿੱਲ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਪੇਸ਼ ਨੇ ਇਸ ਪ੍ਰੋਗਰਾਮ ਦੇ ਕੁਝ ਅੰਸ਼।

ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੱਲ੍ਹ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਵਿਚ ਸਥਾਨਕ ਛੁੱਟੀ ਰਹੇਗੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਇਸ ਬਾਰੇ ਹੁਕਮ ਜਾਰੀ ਕੀਤੇ ਗਏ ਨੇ। ਉਨ੍ਹਾਂ ਦਸਿਆ ਕਿ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਸਮੇਤ ਸਮੂਹ ਵਿਦਿਅਕ ਅਦਾਰਿਆਂ, ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ 20 ਅਗਸਤ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੱਕ ਗਿਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਨੇ ਤੇ ਇੱਕ ਕਤਲ, ਜ਼ਬਰ ਵਸੂਲੀ, ਵਿਸਫੋਟਕ ਰੱਖਣ ਤੇ ਪਿਛਲੇ ਸਾਲ ਲੁਧਿਆਣਾ 'ਚ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਨਾਲ ਸਬੰਧਤ ਕਈ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦੇ ਸਨ। ਜਸਪ੍ਰੀਤ ਸਿੰਘ, ਅਜੇ ਸਿੰਘ ਤੇ ਪਵਨਦੀਪ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫ਼ਤਾਰ ਕੀਤਾ ਗਿਆ। ਅਗਲੇਰੀ ਪੁੱਛ ਪੜਤਾਲ ਵਾਸਤੇ ਇਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ। ਉਧਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ 3 ਵੱਡੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 9 ਮੁਲਜ਼ਮਾਂ ਨੂੰ 8 ਗੈਰ ਕਾਨੂੰਨੀ ਪਿਸਤੌਲਾਂ ਤੇ ਅਣਚਾਲੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ 8.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 12,95,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ 'ਚ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿਚ ਸਨ, ਗੈਰ ਕਾਨੂੰਨੀ ਹਥਿਆਰਾਂ ਤੇ ਹੈਰੋਇਨ ਦੀ ਖੇਪ ਪ੍ਰਾਪਤ ਕਰਦੇ ਸਨ ਤੇ ਉਨ੍ਹਾਂ ਨੂੰ ਹੋਰ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ। ਇਸ ਬਾਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ, ਜਿਸ ਕਾਰਨ ਵੰਡ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ ਦੇ ਕਈ ਹਿੱਸਿਆਂ 'ਚ ਛੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਟਰਾਈ ਸਿਟੀ, ਚੰਡੀਗੜ੍ਹ, ਮੋਹਾਲੀ, ਪੰਚਕੁਲਾ ਵਿਚ ਵੀ ਭਾਰੀ ਬਾਰਿਸ਼ ਤੇ ਪਹਾੜੀਆਂ ਤੋਂ ਪਾਣੀ ਦੇ ਵਹਾਅ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਆਨੰਦਪੁਰ ਸਾਹਿਬ ਦੇ ਕੁਝ ਹਿੱਸਿਆਂ 'ਚ ਪਾਣੀ ਲਗਾਤਾਰ ਵਧਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਸ ਦੇ ਆਲੇ ਦੁਆਲੇ 'ਚ ਵੀ ਸੜਕਾਂ ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ ਵਿਖੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਤੇ ਬੇਲੋੜੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਉਧਰ ਗੁਰਦਾਸਪੁਰ ਵਿਚ ਰਾਵੀ ਦਰਿਆ 'ਚ ਪਾਣੀ ਵਧਣ ਕਾਰਨ ਪਿੰਡ ਮੁਖੌੜਾ ਪੱਤਣ ਲਈ ਕਿਸ਼ਤੀ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਲਗਭਗ 6 ਪਿੰਡਾਂ ਨੂੰ ਆਉਣ ਜਾਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਪਠਾਨਕੋਟ ਵਿਚ ਵੀ ਬੀਤੀ ਰਾਤ ਤੋਂ ਭਾਰੀ ਬਾਰਿਸ਼ ਹੋਈ ਹੈ ਤੇ ਅੱਜ ਜਲੰਧਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਤੇ ਹਰਿਆਣਾ ਦੇ ਜ਼ਿਲ੍ਹਿਆਂ ਯਮੁਨਾਨਗਰ, ਅੰਬਾਲਾ, ਪੰਚਕੁਲਾ ਤੇ ਹੋਰਨਾਂ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ।

0: ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਯਾਨੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲ ਦਿੱਤਾ ਗਿਐ। ਸਾਡੇ ਪੱਤਰਕਾਰ ਨੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਝੰਡਾ ਉਤਾਰਨ ਦੀ ਰਸਮ ਹੁਣ ਸ਼ਾਮ 6 ਵਜੇ ਹੋਇਆ ਕਰੇਗੀ ਜੋ ਪਹਿਲਾਂ ਸ਼ਾਮ 6:30 ਵਜੇ ਹੁੰਦੀ ਸੀ। ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲਾ ਕ੍ਰਿਕਟ ਟੈਸਟ ਮੈਚ 165 ਦੌੜਾਂ ਨਾਲ ਜਿੱਤ ਲਿਆ। ਗੋਲ ਚ ਜਿੱਤ ਲਈ 372 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਵਿਚ 206 ਦੌੜਾਂ ਬਣਾ ਕੇ ਆਊਟ ਹੋ ਗਈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸਰਕਾਰ ਨੇ ਪਾਈਪ ਰਾਹੀਂ ਰਸੋਈ ਗੈਸ ਕਨੈਕਸ਼ਨ PNG ਘਰ ਘਰ ਪਹੁੰਚਾਉਣ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ ਵਿਚ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇਕ ਗਿਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारों की छत ते सोलर पैनल लग चुके हैं। तुसी भी इस ऊर्जा क्रांति का हिस्सा बनो। PM सूर्य घर मुफ्त बिजली योजना जुड़न लई रजिस्टर करो PM सूर्य घर .gov.in।

ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਸਰੋਤਿਓ, ਹੁਣ ਪੇਸ਼ ਨੇ ਕੁਛ ਪੰਜਾਬੀ ਗੀਤ।

ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਰਾਤ ਸੀ ਪਰ ਤੂੰ ਨਾ ਸਮਝ ਸਕੀ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਕੁਝ ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ।

ਆਪਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ 'ਤੇ। ਸਰੋਤਿਓ, ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਨਿਵੇਸ਼ ਦੀ ਭੂਮਿਕਾ ਨੂੰ ਅਹਿਮ ਦੱਸਿਆ। ਸੁਪਰੀਮ ਕੋਰਟ ਨੇ ਭਵਿੱਖ ਵਿੱਚ ਪੇਪਰ ਲੀਕ ਹੋਣ ਤੋਂ ਰੋਕਣ ਲਈ ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਸੰਸਥਾਗਤ ਰੂਪ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿੱਚ ਪੜ੍ਹ ਰਹੇ 14 ਦੇਸ਼ਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਬਦਲਦੀ ਦੁਨੀਆ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਗਨੌਰ ਦੇ ਦਤੌਲੀ ਪਿੰਡ ਵਿੱਚ PM ਸ਼੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਕੈਥਲ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਅਤੇ 55,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਅਗਸਤ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਜੈਨ ਜ਼ੈਡ ਉਦਮੀਆਂ ਨਾਲ ਸਿੱਧਾ ਸੰਵਾਦ ਕਰਨਗੇ। ਗੱਲਬਾਤ ਦੌਰਾਨ ਸਫਲ ਨੌਜਵਾਨ ਉਦਮੀ ਆਪਣੇ ਖੁਦ ਦੇ ਸਟਾਰਟਅਪ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਦਾ ਮਾਰਗਦਰਸ਼ਨ ਕਰਨਗੇ। ਹਰਿਆਣਾ ਸਿਹਤ ਵਿਭਾਗ ਨੇ ਬਦਲਦੇ ਮੌਸਮ ਕਾਰਨ ਜਨਤਾ ਨੂੰ ਸਵਾਈਨ ਫਲੂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਸਵਾਈਨ ਫਲੂ ਤੋਂ ਬਚਾਅ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਚੰਡੀਗੜ੍ਹ ਰੈੱਡ ਕਰਾਸ ਨੇ ਆਪਣੀ ਰੈੱਡ ਕਰਾਸ ਪੰਛੀ ਵਸੇਰਾ ਪਹਿਲਕਦਮੀ ਦਾ ਵਿਸਤਾਰ ਕਰਦਿਆਂ ਸੈਕਟਰ 17 ਅਤੇ ਸੈਕਟਰ 43 ਵਿੱਚ 2 ਨਵੇਂ ਪੰਛੀ ਬਸੇਰੇ ਸਥਾਪਿਤ ਕੀਤੇ ਅਤੇ ਹਾਂਸੀ ਦੇ ਮੁੱਕੇਬਾਜ਼ ਨਰਿੰਦਰ ਬੇਰਵਾਲ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ। ਇਹ ਸਨ ਮੁੱਖ ਪ੍ਰਾਦੇਸ਼ਿਕ ਖਬਰਾਂ। ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਹੁਣ ਤੁਸੀਂ ਸੁਣੋਗੇ ਕੁਝ ਪੰਜਾਬੀ ਗੀਤ ਅਤੇ ਪਹਿਲਾ ਗੀਤ ਐਵੀ ਖਹਿਰਾ ਦੀ ਆਵਾਜ਼ ਵਿੱਚ।

0: ਤੇ ਆਓ ਹੁਣ ਸੁਣਦੇ ਹਾਂ ਇੱਕ ਗੀਤ ਰੂਪਾਲੀ ਦੀ ਆਵਾਜ਼ ਵਿੱਚ।
1: Yeah, 2K16, Zeus will wipe everything.

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਕੁਝ ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ। ਸਰੋਤਿਓ, ਥੋੜੀ ਦੇਰ ਚ ਹੋਏਗਾ ਸਾਡਾ ਅਗਲਾ ਪ੍ਰੋਗਰਾਮ ਹਵਾ ਮਹਿਲ। ਇਸ ਪ੍ਰੋਗਰਾਮ ਨੂੰ ਅਸੀਂ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕਰਾਂਗੇ।
1: आइए सुने कार्यक्रम हवा महल।

0: ਸਿਟੀ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਪ੍ਰਾਇਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕੁਦਰਤੀ ਆਫਤਾਂ, ਗੜੇਮਾਰੀ, ਹੜ੍ਹ ਜਾਂ ਸੋਕਾ, ਫਸਲ ਨੂੰ ਨੁਕਸਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
2: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਆਪਣੀ ਫਸਲ ਦਾ ਸਮੇਂ ਸਿਰ ਬੀਮਾ ਕਰਵਾਓ ਅਤੇ ਜੋਖਮ ਤੋਂ ਵਿੱਤੀ ਸੁਰੱਖਿਆ ਪ੍ਰਾਪਤ ਕਰੋ।
1: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਕਾਮਨ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰੋ।
2: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਫਸਲ ਦੀ ਸੁਰੱਖਿਆ, ਕਿਸਾਨਾਂ ਦਾ ਭਰੋਸਾ।
1: ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਕਿਸਾਨ ਵੀਰੋ ਤੇ ਭੈਣੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਫਾਰਮ ਟੂ ਸਿਟੀ, ਇੱਕ ਅਜਿਹਾ ਪ੍ਰੋਗਰਾਮ ਜੋ ਜੋੜਦਾ ਹੈ ਕਿਸਾਨ ਨੂੰ ਖਪਤਕਾਰ ਨਾਲ, ਖੇਤ ਨੂੰ ਰਸੋਈ ਨਾਲ ਅਤੇ ਗਿਆਨ ਨੂੰ ਤਜ਼ਰਬੇ ਨਾਲ। ਇੱਥੇ ਅਸੀਂ ਮਿਲਦੇ ਹਾਂ ਖੇਤੀਬਾੜੀ ਦੇ ਮਾਹਿਰਾਂ, ਵਿਗਿਆਨੀਆਂ ਅਤੇ ਸਫਲ ਕਿਸਾਨਾਂ ਨਾਲ, ਜੋ ਆਪਣੀ ਸੋਚ ਅਤੇ ਤਜ਼ਰਬੇ ਅਤੇ ਨਵੀਆਂ ਤਕਨੀਕਾਂ ਰਾਹੀਂ ਖੇਤੀ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਰਹੇ ਨੇ। ਮੈਂ ਤੁਹਾਡਾ ਦੋਸਤ ਵਿਪਨ ਸੁਮਨ, ਅਸੀਂ ਕਰਾਂਗੇ ਖੇਤੀ ਨਾਲ ਜੁੜੇ ਇੱਕ ਮਹੱਤਵਪੂਰਨ ਵਿਸ਼ੇ 'ਤੇ ਖੁੱਲ੍ਹੀ ਅਤੇ ਜਾਣਕਾਰੀ ਭਰਪੂਰ ਗੱਲਬਾਤ। ਸਾਡੇ ਨਾਲ ਅੱਜ ਦੇ ਇਸ ਵਿਸ਼ੇ ਦੇ ਵਿੱਚ ਮੌਜੂਦ ਨੇ ਡਾਕਟਰ ਅਮਨਦੀਪ ਸਿੰਘ ਸਿੱਧੂ ਜੀ, ਜੋ ਕਿ ਸੀਨੀਅਰ ਫਸਲ ਵਿਗਿਆਨੀ ਨੇ ਸਕੂਲ ਆਫ ਔਰਗੈਨਿਕ ਐਂਡ ਨੈਚੁਰਲ ਫਾਰਮਿੰਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ। ਅਤੇ ਅੱਜ ਦਾ ਸਾਡਾ ਵਿਸ਼ਾ ਹੈ ਕੁਦਰਤੀ ਅਤੇ ਜੈਵਿਕ ਖੇਤੀ ਕਿਵੇਂ ਸ਼ੁਰੂ ਕਰੀਏ। ਸੋ ਡਾਕਟਰ ਅਮਨਦੀਪ ਸਿੱਧੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ।
4: ਬਹੁਤ ਬਹੁਤ ਧੰਨਵਾਦ।
3: ਸੋ ਸਰ, ਸਭ ਤੋਂ ਪਹਿਲਾਂ ਸਵਾਲ ਕਿ ਕੁਦਰਤੀ ਅਤੇ ਜੈਵਿਕ ਖੇਤੀ ਕੀ ਦੋਵੇਂ ਇੱਕੋ ਗੱਲਾਂ ਨੇ ਜਾਂ ਇਹਨਾਂ 'ਚ ਕੋਈ ਫਰਕ ਹੈ?
4: ਵਿਪਨ ਜੀ, ਇਹ ਬਹੁਤ ਤੁਸੀਂ ਵਧੀਆ ਸਵਾਲ ਕੀਤਾ, ਕਿਉਂਕਿ ਅੱਜ ਕੱਲ੍ਹ ਕੁਦਰਤੀ ਖੇਤੀ ਦੀ ਬੜੀ ਚਰਚਾ ਹੋ ਰਹੀ ਹੈ ਅਤੇ ਜਿਹੜੇ ਆਮ ਲੋਕ ਨੇ ਜਾਂ ਕਿਸਾਨ ਨੇ ਉਹ ਕਨਫਿਊਜ਼ ਕਰ ਜਾਂਦੇ ਨੇ ਵੀ ਕੁਦਰਤੀ ਖੇਤੀ ਕੀ ਹੈ ਅਤੇ ਜੈਵਿਕ ਖੇਤੀ ਕੀ ਆ। ਜਿਹੜੀ ਜੈਵਿਕ ਖੇਤੀ ਆ ਉਹ ਸਿਰਫ਼ ਇਹ ਨਹੀਂ ਹੈਗੀ ਵੀ ਜੋ ਲੇਮੈਨ ਕਹਿ ਦਿੰਦਾ ਵੀ ਆਪਾਂ ਰੇਹ ਸਪਰੇਅ ਨਹੀਂ ਕੀਤੀ, ਆਪਾਂ ਫਰਟੀਲਾਈਜ਼ਰ ਨਹੀਂ ਪਾਇਆ ਅਤੇ ਉਹ ਜੈਵਿਕ ਖੇਤੀ ਹੋ ਗਈ। ਇਹ ਇੱਕ ਖੇਤੀ ਪ੍ਰਬੰਧਨ ਆ ਜਿਹਦੇ 'ਚ ਅਸੀਂ ਰਸਾਇਣਕ ਖੇਦਾਂ ਅਤੇ ਖੇਤੀ ਜਿਹੜੇ ਰਸਾਇਣ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ, ਸਗੋਂ ਇੱਕ ਇਹੋ ਜਿਹਾ ਖੇਤ ਪ੍ਰਬੰਧ ਤਿਆਰ ਕਰਦੇ ਜਿਹਨਾਂ 'ਚ ਰਸਾਇਣਕ ਖਾਦਾਂ ਅਤੇ ਰਸਾਇਣਕ ਕੈਮੀਕਲ ਦੀ ਵਰਤੋਂ ਕੀਤੇ ਬਿਨਾਂ ਫਸਲ ਦੀ ਨਿਰੰਤਰ ਪੈਦਾਵਾਰ ਹੋ ਸਕੇ। ਅਸੀਂ ਪੈਦਾਵਾਰ 'ਤੇ ਜ਼ੋਰ ਦੇਣਾ ਜਿਹੜੀ ਸਸਟੇਨੇਬਿਲਟੀ ਹੁੰਦੀ ਹੈ, ਟਿਕਾਊ। ਅਤੇ ਇਹ ਇੱਕ ਖੇਤੀ ਦੀ ਇਹੋ ਜਿਹੀ ਵਿਧੀ ਆ ਜਿਹਦੇ 'ਚ ਅਸੀਂ ਕੁਦਰਤੀ ਸੋਮਿਆਂ ਦਾ ਨੁਕਸਾਨ ਕੀਤੇ ਬਿਨਾਂ, ਜਿਵੇਂ ਹਵਾ, ਪਾਣੀ, ਜ਼ਮੀਨ ਹੇਠਲਾ ਪਾਣੀ, ਉਹਨਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਬਿਨਾਂ ਕਿਸੇ ਰਸਾਇਣਕ ਖਾਦ ਜਾਂ ਖੇਤੀ ਰਸਾਇਣ ਦੇ ਖੇਤੀ ਉਤਪਾਦਨ ਕਰਦੇ ਹਾਂ। ਇਹ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਖੇਤੀ ਰਸਾਇਣ ਦਾ ਤਿਆਗ ਕਰਤਾ ਅਤੇ ਉਹ ਜੈਵਿਕ ਖੇਤੀ ਹੋ ਗਈ। ਇਹਨਾਂ ਤੋਂ ਬਿਨਾਂ ਫਸਲ ਦਾ ਪ੍ਰਬੰਧਨ ਕਰਨ ਦੀ ਇੱਕ ਪ੍ਰਣਾਲੀ ਹੈ, ਇੱਕ ਢਾਂਚਾ ਹੈ, ਜਿੱਥੇ ਸਾਲ ਦਰ ਸਾਲ ਅਸੀਂ ਵਧੀਆ ਉਤਪਾਦਕਤਾ ਲੈਣੀ ਆ ਬਿਨਾਂ ਕੈਮੀਕਲ ਯੂਜ਼ ਕੀਤੇ। ਜਿਹੜੀ ਆਪਣੀ ਕਨਵੈਨਸ਼ਨਲ ਫਾਰਮਿੰਗ ਆ ਉਹਦੇ ਵਿੱਚ ਆਪਾਂ ਫਸਲ ਨੂੰ ਖੁਰਾਕ ਦਿੰਦੇ ਹਾਂ, ਇਹਦਾ ਜਿਹੜਾ ਸਿਧਾਂਤ ਆ ਵੀ ਮਿੱਟੀ ਨੂੰ ਖੁਰਾਕ ਦਿਓ ਨਾ ਕਿ ਫਸਲ ਨੂੰ। ਅਤੇ ਇਸ ਤੋਂ ਬਾਅਦ ਜੇ ਆਪਾਂ ਕੁਦਰਤੀ ਖੇਤੀ ਦੀ ਚਰਚਾ ਕਰਦੇ ਹਾਂ, ਕੁਦਰਤੀ ਖੇਤੀ ਇੱਕ ਰੈਲੇਟਿਵਲੀ ਨਵੀਂ ਖੇਤੀ ਦੀ ਪ੍ਰਣਾਲੀ ਆ। ਇਹਦੇ ਵਿੱਚ ਅਸੀਂ ਆਪਣੇ ਫਾਰਮ ਤੋਂ ਬਾਹਰ ਦੀ ਕੋਈ ਵੀ ਚੀਜ਼ ਨਹੀਂ ਵਰਤਣੀ, ਸਾਰਾ ਕੁਛ ਜੋ ਫਾਰਮ 'ਤੇ ਅਵੇਲੇਬਲ ਆ, ਜੋ ਆਪਣੇ ਕੋਲ ਉਪਲਬਧ ਆ, ਉਹ ਯੂਜ਼ ਕਰਕੇ ਆਪਾਂ ਕੁਦਰਤੀ ਖੇਤੀ ਕਰਨੀ ਆ। ਜਿਵੇਂ ਆਪਾਂ ਜੇ ਜੈਵਿਕ ਖੇਤੀ ਦੀ ਗੱਲ ਕਰੀਏ ਤਾਂ ਆਪਾਂ ਰੂੜੀ ਦੀ ਖਾਦ ਬਾਹਰੋਂ ਵਰਤ ਸਕਦੇ ਹਾਂ, ਪਰ ਕੁਦਰਤੀ ਖੇਤੀ ਦੇ ਵਿੱਚ ਜਿਹੜਾ ਆਪਣਾ ਫਾਰਮ ਆ, ਜੋ ਵੀ ਫਾਰਮ ਦੇ ਉੱਤੇ ਆਪਣੇ ਕੋਲ ਉਪਲਬਧ ਆ, ਚਾਹੇ ਉਹ ਕੰਪੋਸਟ ਆ, ਚਾਹੇ ਉਹ ਜੀਵ ਅਮ੍ਰਿਤ ਆ, ਬੀਜ ਅਮ੍ਰਿਤ ਆ, ਆਪਾਂ ਆਪਣੇ ਖੇਤ 'ਤੇ ਜਿਹੜੇ ਉਪਲਬਧ ਸੋਰਸਿਸ ਆ ਉਹ ਤੋਂ ਲੈ ਕੇ ਆਪਣੀ ਖੇਤੀ ਕਰਨੀ ਆ, ਬਾਹਰੋਂ ਕੁਛ ਵੀ ਨਹੀਂ ਪਾਉਣਾ। ਇਹ ਜਿਹੜੀ ਕੁਦਰਤੀ ਖੇਤੀ ਦਾ ਮੂਲ ਸਿਧਾਂਤ ਇਹੀ ਹੈ।

0: ਅੱਜ ਕੱਲ੍ਹ ਦੇਖਣ 'ਚ ਵੀ ਆ ਰਿਹਾ ਜੀ ਬਹੁਤ ਸਾਰੇ ਕਿਸਾਨ ਜੈਵਿਕ ਖੇਤੀ ਸ਼ੁਰੂ ਕਰਨਾ ਚਾਹੁੰਦੇ ਨੇ, ਅਤੇ ਜੋ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਪਹਿਲਾ ਕਦਮ ਕੀ ਹੋਣਾ ਚਾਹੀਦਾ?
1: ਦੇਖੋ ਜੀ, ਜਦੋਂ ਆਪਾਂ ਮਨ ਬਣਾ ਲਿਆ ਵੀ ਆਪਾਂ ਜੈਵਿਕ ਖੇਤੀ ਸ਼ੁਰੂ ਕਰਨੀ ਆ ਜਾਂ ਆਪਾਂ ਕੁਦਰਤੀ ਖੇਤੀ ਵੱਲ ਨੂੰ ਜਾਣਾ, ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਮੈਂ ਫਾਰਮਰਸ ਨੂੰ

0: ਕਰਨਾ ਚਾਹੁੰਦੇ ਨੇ,
1: ਤੇ
0: ਜੋ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਪਹਿਲਾ ਕਦਮ ਕੀ ਹੋਣਾ ਚਾਹੀਦਾ?
1: ਦੇਖੋ ਜੀ, ਜਦੋਂ ਆਪਾਂ ਮਨ ਬਣਾ ਲਿਆ ਵੀ ਆਪਾਂ ਜੈਵਿਕ ਖੇਤੀ ਸ਼ੁਰੂ ਕਰਨੀ ਆ ਜਾਂ ਆਪਾਂ ਕੁਦਰਤੀ ਖੇਤੀ ਵੱਲ ਨੂੰ ਜਾਣਾ, ਤਾਂ ਸਭ ਤੋਂ ਪਹਿਲਾ ਕੰਮ ਹੁੰਦਾ, ਮੈਂ ਫਾਰਮਰਸ ਨੂੰ ਅਕਸਰ ਕਹਿੰਦਾ, ਕਿਸਾਨ ਵੀਰਾਂ ਨੂੰ, ਹੋਮਵਰਕ ਕਰਨਾ ਬਹੁਤ ਜ਼ਰੂਰੀ ਆ। ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਲਿਓ ਵੀ ਜਿਹੜੀ ਜੈਵਿਕ ਖੇਤੀ ਉਹ ਹੈ ਕੀ, ਉਹਦੇ ਬਾਰੇ ਕਿਤਾਬਾਂ ਪੜ੍ਹੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਓ, ਸਾਡੇ ਸਾਇੰਟਿਸਟਾਂ ਨੂੰ ਮਿਲੋ। ਬਿਨਾਂ ਹੋਮਵਰਕ ਕੀਤੇ ਆਪਾਂ ਕੰਮ ਨਹੀਂ ਸ਼ੁਰੂ ਕਰਨਾ, ਖੇਤੀ ਸਾਹਿਤ ਵੀ ਪੜ੍ਹਨਾ, ਸਾਇੰਟਿਸਟਾਂ ਨੂੰ ਵੀ ਮਿਲਣਾ ਗਾ, ਅਤੇ ਫਿਰ ਆਪਾਂ ਜਿਹੜੇ ਸਫਲ ਖੇਤੀ ਕਰਨ ਵਾਲੇ ਕਿਸਾਨ ਨੇ, ਜਿਹੜੇ ਕਿਸਾਨ ਜੈਵਿਕ ਖੇਤੀ ਪਿਛਲੇ 20-20 ਸਾਲਾਂ ਤੋਂ ਕਰ ਰਹੇ ਆ, ਉਹਨਾਂ ਦਾ ਫਾਰਮ ਜ਼ਰੂਰ ਵਿਜ਼ਿਟ ਕਰੋ। ਉੱਥੇ ਜਾ ਕੇ ਦੇਖੋ ਵੀ ਉਹ ਕਿਸ ਤਰ੍ਹਾਂ ਖੇਤੀ ਕਰ ਰਹੇ ਨੇ, ਕਿਉਂਕਿ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਖੇਤੀ ਸ਼ੁਰੂ ਕਰ ਲਈਏ ਅਤੇ ਆਪਾਂ ਉਹਦੇ 'ਚ ਆਪਾਂ ਨੂੰ ਨੁਕਸਾਨ ਹੋ ਜਾਵੇ ਜਾਂ ਆਪਾਂ ਨੂੰ ਕਰਨੀ ਆਵੇ ਨਾ। ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਵਿਪਨ ਜੀ ਆਉਂਦੀ ਹੈ ਇਹਦੇ 'ਚ, ਉਹ ਮੰਡੀ ਆਉਂਦੀ ਆ, ਕਿਉਂਕਿ ਇਹਦੀ ਕੋਈ ਸਥਾਪਿਤ ਮੰਡੀ ਨਹੀਂ ਵੀ ਤੁਸੀਂ ਆਪਣੀ ਚੀਜ਼ ਪੈਦਾ ਕੀਤੀ ਅਤੇ ਜਾ ਕੇ ਵੇਚ ਦਿੱਤੀ, ਤੁਹਾਨੂੰ ਆਪਣੀ ਮੰਡੀ ਆਪ ਕਰਨੀ ਪੈਂਦੀ। ਇਹ ਸਾਰੀਆਂ ਚੀਜ਼ਾਂ ਦਾ ਸਰਵੇ ਕਰਕੇ ਉਸ ਤੋਂ ਬਾਅਦ ਤੁਸੀਂ ਜੈਵਿਕ ਖੇਤੀ ਕਰਨ ਬਾਰੇ ਸੋਚ ਸਕਦੇ।

0: ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ। ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅਮਨਦੀਪ ਸਿੰਘ ਸਿੱਧੂ ਜੀ, ਜੋ ਸਾਨੂੰ ਕੁਦਰਤੀ ਅਤੇ ਜੈਵਿਕ ਖੇਤੀ, ਉਸ ਦੀ ਸ਼ੁਰੂਆਤ ਕਿਵੇਂ ਹੋਵੇ, ਉਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਨੇ। ਡਾਕਟਰ ਅਮਨਦੀਪ ਜੀ, ਤੁਹਾਡੇ ਵਾਸਤੇ ਮੇਰਾ ਅਗਲਾ ਸਵਾਲ ਹੈ ਕਿ ਬਹੁਤ ਸਾਰੇ ਕਿਸਾਨ ਹੁੰਦੇ ਨੇ ਜਿਨ੍ਹਾਂ ਦੇ ਕੋਲ 4-5 ਖੇਤ ਜਾਂ ਇਸ ਤੋਂ ਜ਼ਿਆਦਾ ਹੁੰਦੇ ਨੇ, ਜੇਕਰ ਉਹਨਾਂ ਨੇ ਇਸ ਜੈਵਿਕ ਖੇਤੀ ਵੱਲ ਆਉਣਾ ਹੈ ਤਾਂ ਕੀ ਉਹ ਆਪਣੇ ਸਾਰੇ ਖੇਤਾਂ 'ਚ ਇੱਕੋ ਵਾਰ ਖੇਤੀ ਸ਼ੁਰੂ ਕਰ ਸਕਦੇ ਨੇ ਜੈਵਿਕ ਦੀ, ਜਾਂ ਹੌਲੀ ਹੌਲੀ ਸ਼ੁਰੂਆਤ ਕਰਨੀ ਚਾਹੀਦੀ ਹੈ?
1: ਦੇਖੋ ਵਿਪਨ ਜੀ, ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਜੇ ਆਪਣੇ ਕੋਲ, ਅਸੀਂ ਹਮੇਸ਼ਾ ਕਿਸਾਨਾਂ ਨੂੰ ਇਹ ਕਹਿੰਦੇ ਹਾਂ ਵੀ ਜੇ ਤੁਸੀਂ ਜੈਵਿਕ ਖੇਤੀ ਸ਼ੁਰੂ ਕਰਨੀ ਹੈ ਤਾਂ ਥੋੜ੍ਹੇ ਰਕਬੇ ਤੋਂ ਕਰੋ। ਜੇ ਤੁਹਾਡੇ ਕੋਲ 5 ਖੇਤ ਨੇ ਤਾਂ ਤੁਸੀਂ 1 ਖੇਤ ਤੋਂ ਸ਼ੁਰੂ ਕਰੋ। ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਨੂੰ ਇਹੀ ਕਹਿੰਦੇ ਹਾਂ ਵੀ ਤੁਸੀਂ ਆਪਣੇ ਘਰ ਜੋਗਾ ਅਨਾਜ, ਘਰ ਜੋਗੀਆਂ ਸਬਜ਼ੀਆਂ ਜਾਂ ਹੋਰ ਜੋ ਆਪਣੇ ਘਰ ਦੇ ਵਿੱਚ ਲੋੜ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਪਹਿਲਾਂ ਆਪਣੇ ਘਰ ਵਾਸਤੇ ਕਰੋ। ਫਿਰ ਤੁਹਾਨੂੰ ਜਦੋਂ ਤਜਰਬਾ ਆਊਗਾ, ਤੁਹਾਨੂੰ ਐਕਸਪੀਰੀਅੰਸ ਹੋਊਗਾ, ਕਿਉਂਕਿ ਜੈਵਿਕ ਖੇਤੀ ਕੋਈ ਇਹੋ ਜਿਹੀ ਖੇਤੀ ਨਹੀਂ ਹੈਗੀ ਵੀ ਜਿਹੜੀ ਕੁਆਂਟੀਫਾਈਡ ਆ, ਜਿਹਦੇ 'ਚ ਆਪਾਂ 5 ਕਿਲੋ ਯੂਰੀਆ ਪਾਤਾ, 10 ਕਿਲੋ ਡਾਇਆ ਪਾਤੀ। ਇਹਨੂੰ ਸਿੱਖਣਾ ਪੈਂਦਾ, ਤਜਰਬਾ ਲੈਣਾ ਪੈਂਦਾ, ਤਜਰਬਾ ਬਹੁਤ ਜ਼ਰੂਰੀ ਆ। ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਥੋੜ੍ਹੇ ਰਕਬੇ ਤੋਂ ਸ਼ੁਰੂ ਕਰੋ, ਘਰ ਵਾਸਤੇ ਸ਼ੁਰੂ ਕਰੋ। ਜਿਵੇਂ ਜਿਵੇਂ ਮੰਡੀ ਵੱਧਦੀ ਆ, ਜਿਵੇਂ ਜਿਵੇਂ ਤੁਹਾਡੀ ਮਾਰਕੀਟਿੰਗ ਡਿਵੈਲਪ ਹੁੰਦੀ ਆ, ਉਸ ਹਿਸਾਬ ਨਾਲ ਹੌਲੀ ਹੌਲੀ ਰਕਬਾ ਵਧਾਉਂਦੇ ਚਲੋ
0: ਜੀ। ਡਾਕਟਰ ਅਮਨਦੀਪ ਜੀ, ਇੱਥੇ ਹੁਣ ਗੱਲ ਆ ਜਾਂਦੀ ਹੈ ਕਿ ਅਜੋਕੇ ਸਮੇਂ ਦੇ ਵਿੱਚ ਰਸਾਇਣਿਕ ਖੇਤੀ 'ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ, ਅਤੇ ਜੇ ਕਿਸਾਨ ਨੇ ਜੈਵਿਕ ਖੇਤੀ ਵੱਲ ਆਉਣਾ ਤਾਂ ਉਸ ਵੱਲ ਆਉਂਦੇ ਆਉਂਦੇ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਅਤੇ ਇਸ ਦੌਰਾਨ ਕਿਹੜੀਆਂ ਕਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕਿਸਾਨ ਨੂੰ ਸਾਹਮਣਾ ਕਰਨਾ ਪੈਂਦਾ?
1: ਦੇਖੋ ਜੀ, ਆਪਾਂ ਕੋਈ ਵੀ, ਚਾਹੇ ਖੇਤੀ ਦੀ ਨਵੀਂ ਪ੍ਰਣਾਲੀ ਸ਼ੁਰੂ ਕਰੀਏ ਜਾਂ ਆਪਾਂ ਕੋਈ ਵੀ ਬਿਜ਼ਨਸ ਸ਼ੁਰੂ ਕਰੀਏ, ਸ਼ੁਰੂ 'ਚ ਤਾਂ ਮੁਸ਼ਕਲਾਂ ਆਉਂਦੀਆਂ ਨੇ
0: ਜੀ।
1: ਜਿਹੜਾ ਰਸਾਇਣਕ ਖੇਤੀ ਤੋਂ ਜੈਵਿਕ ਖੇਤੀ ਵੱਲ ਬਦਲਣ ਦਾ ਸਮਾਂ ਹੈਗਾ ਉਹ 3 ਸਾਲ ਦਾ ਸਮਾਂ ਜੀ। ਇਹਨੂੰ ਅਸੀਂ ਟਰਾਂਜੀਸ਼ਨ ਪੀਰੀਅਡ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਕਨਵਰਜਨ ਪੀਰੀਅਡ ਵੀ ਕਹਿ ਦਿੰਦੇ ਹਾਂ, ਕਿਉਂਕਿ 3 ਸਾਲ ਦਾ ਉਹ ਸਮਾਂ ਹੁੰਦਾ ਜਿਹਦੇ ਵਿੱਚ ਜਿਹੜੇ ਆਪਾਂ ਆਪਣੇ ਖੇਤਾਂ 'ਚ ਪਹਿਲਾਂ ਕੈਮੀਕਲ ਵਰਤਦੇ ਸੀ, ਖੇਤੀ ਰਸਾਇਣ ਵਰਤਦੇ ਸੀ, ਉਹਨਾਂ ਦੇ ਜਿਹੜੇ ਰੈਜੀਡਿਊਜ਼ ਨੇ ਜਾਂ ਜਿਹੜੇ ਉਹਨਾਂ ਦੇ ਅੰਸ਼ ਨੇ ਉਹ ਜਾਂਦੇ ਜਾਂਦੇ ਹੀ ਜਾਂਦੇ ਆ। ਜਿੱਦਣ ਕਿਸਾਨ ਨੇ ਮਨ ਬਣਾ ਲਿਆ ਵੀ ਮੈਂ ਅੱਜ ਤੋਂ ਜੈਵਿਕ ਖੇਤੀ ਸ਼ੁਰੂ ਕਰਨੀ ਆ, ਉਹਨੇ ਸਰਟੀਫਿਕੇਸ਼ਨ ਲਈ ਅਪਲਾਈ ਕਰਤਾ, ਤਾਂ 3 ਸਾਲ ਦਾ ਸਮਾਂ, 3 ਸਾਲ ਬਾਅਦ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਜਿਹੜੀ ਜ਼ਮੀਨ ਦੇ ਵਿਚਲੇ ਖੇਤੀ ਰਸਾਇਣ ਨੇ, ਕੈਮੀਕਲ ਯੂਜ਼ ਕੀਤੇ, ਉਹਨਾਂ ਦੇ ਜਿਹੜੇ ਅੰਸ਼ ਨੇ ਜਾਂ ਉਹਨਾਂ ਦੇ ਰੈਜੀਡਿਊਜ਼ ਨੇ ਉਹ ਚਲੇ ਜਾਂਦੇ ਆ। ਅਤੇ ਜਿਹੜੀ ਤੁਸੀਂ ਗੱਲ ਕੀਤੀ ਆ ਮੁਸ਼ਕਲਾਂ ਦੀ ਜਾਂ ਚੁਣੌਤੀਆਂ ਦੀ, ਦੇਖੋ ਜਦੋਂ ਆਪਾਂ ਜੈਵਿਕ ਖੇਤੀ ਸ਼ੁਰੂ ਕਰਦੇ ਹਾਂ, ਸ਼ੁਰੂ ਦੇ ਵਿੱਚ ਥੋੜ੍ਹੀ ਬਹੁਤੀ ਉਤਪਾਦਕਤਾ ਵੀ ਘੱਟਦੀ ਆ, ਜਿਹਨੂੰ ਆਪਾਂ ਝਾੜ ਕਹਿ ਦਿੰਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਵੀ ਕਣਕ ਸਾਡੀ 22-23 ਕੁਇੰਟਲ ਨਿਕਲਦੀ, ਹੋ ਸਕਦਾ ਉਹ 15 ਨਿਕਲੇ, ਠੀਕ ਆ, ਫਿਰ ਕੀੜੇ ਮਕੌੜਿਆਂ ਦੀ ਪ੍ਰੋਬਲਮ ਆਉਂਦੀ ਆ, ਆਪਾਂ ਨੂੰ ਤਜਰਬਾ ਨਹੀਂ ਹੁੰਦਾ, ਉਹ ਵੀ ਨੁਕਸਾਨ ਕਰਦੇ ਆ। ਅਤੇ ਫਿਰ ਜੈਵਿਕ ਇਨਪੁੱਟਸ, ਉਹਨਾਂ ਦੀ ਅਵੇਲੇਬਿਲਟੀ ਦਾ ਬੜਾ ਇਸ਼ੂ ਆ। ਜੇ ਆਪਾਂ ਰੂੜੀ ਦੀ ਵੀ ਗੱਲ ਕਰੀਏ, ਆਪਾਂ ਬਾਇਓ ਫਰਟੀਲਾਈਜ਼ਰ ਦੀ ਗੱਲ ਕਰੀਏ, ਉਹਨਾਂ ਦੀ ਕੁਆਲਿਟੀ ਅਤੇ ਅਵੇਲੇਬਿਲਟੀ, ਕਈ ਵਾਰ ਕਿਸਾਨ ਸਾਨੂੰ ਕਹਿੰਦੇ ਆ ਜੀ ਸਾਨੂੰ ਰੂੜੀ ਨਹੀਂ ਵਧੀਆ ਮਿਲਦੀ ਕਿਤੋਂ, ਅਤੇ ਇਸ ਕਰਕੇ ਉਹ ਵੀ ਮੁਸ਼ਕਲ ਆਉਂਦੀ ਹੈ। ਅਤੇ ਸਭ ਤੋਂ ਵੱਡੀ ਮੁਸ਼ਕਲ ਮੰਡੀ ਕਰਨ, ਮਾਰਕੀਟਿੰਗ, ਮਾਰਕੀਟਿੰਗ ਆ ਜਿਹੜੀ ਉਹ ਜੈਵਿਕ ਖੇਤੀ ਦੀ ਰੀੜ ਦੀ ਹੱਡੀ ਆ। ਅਤੇ ਕਈ ਵਾਰ ਜ਼ਿਮੀਦਾਰ ਸਾਰਾ ਕੁਛ ਕਰ ਲੈਂਦਾ, ਫਸਲ ਪੈਦਾ ਵੀ ਕਰ ਲੈਂਦਾ, ਕੁਆਲਿਟੀ ਵੀ ਮੇਨਟੇਨ ਕਰ ਲੈਂਦਾ, ਜਦੋਂ ਵੇਚਣ ਜਾਂਦਾ ਤਾਂ ਉਹਨੂੰ ਬਾਜ਼ਾਰ 'ਚੋਂ ਮੁੱਲ ਨਹੀਂ ਮਿਲਦਾ ਜਿਹੜਾ ਮੁੱਲ ਉਹ ਡਿਜ਼ਰਵ ਕਰਦਾ। ਇਸ ਕਰਕੇ ਘਬਰਾਉਣਾ ਨਹੀਂ ਜ਼ਿਮੀਦਾਰਾਂ ਨੇ, ਹੌਲੀ ਹੌਲੀ ਆਪਾਂ ਆਪਣੀ ਮਾਰਕੀਟਿੰਗ ਦਾ ਨੈੱਟਵਰਕ ਬਣਾ ਕੇ, ਆਪਾਂ ਮਤਲਬ ਇਹ ਨਹੀਂ ਹੈ ਜੇ 1 ਸਾਲ ਨਹੀਂ ਚੀਜ਼ ਵਿਕੀ ਤਾਂ ਵੀ ਆਪਾਂ ਛੱਡ ਦੇਣਾ ਗਾ, ਆਪਾਂ ਇਹਨੂੰ ਮੇਨਟੇਨ ਰੱਖਣਾ।

0: किसान वीरो आओ कुदरत नाल मिलके खेती करिए कुदरती खेती अपना के मिट्टी दी सेहत संभालो पानी दी बचत करो अते टिकाऊ खेती वाल कदम बढ़ाओ सिखलाई तकनीकी मार्गदर्शन अते होर जानकारी लई अपने नेड़ले खेतीबाड़ी विभाग कृषि विज्ञान केंद्र या खेतीबाड़ी अते किसान भलाई मंत्रालय दियां सेवावां नाल संपर्क करो कुदरती खेती अपनाओ सेहतमंद मिट्टी दे नाल खुशहाल किसान बनाओ जनहित विच जारी खेतीबाड़ी अते किसान भलाई मंत्रालय भारत सरकार
1: ਡਾਕਟਰ ਅਮਨਦੀਪ ਜੀ ਤੁਸੀਂ ਦੱਸਿਆ ਕਿ 3 ਸਾਲ ਜਿਹੜੇ ਨੇ ਉਹ ਲੱਗ ਜਾਂਦੇ ਨੇ ਇਸ ਦੀ ਸ਼ੁਰੂਆਤ ਕਰਨ ਦੇ ਵਿੱਚ ਅਤੇ ਹੁਣ ਗੱਲ ਕਰਦੇ ਹਾਂ ਕਿ ਕਿਸਾਨ ਨੇ ਆਪਣੇ ਖੇਤ ਦੀ ਚੋਣ ਕਿਵੇਂ ਕਰਨੀ ਹੈ ਇਸ ਖੇਤੀ ਵਾਸਤੇ ਅਤੇ ਵੱਖਰੇਵਾਂ ਕੀ ਹੁੰਦਾ
2: ਦੇਖੋ ਵਿਪਨ ਜੀ ਜਦੋਂ ਆਪਾਂ ਮੰਨ ਲਓ ਆਪਣੇ ਕੋਲ ਕਿਸੇ ਕਿਸਾਨ ਕੋਲ 5 ਖੇਤ ਨੇ ਕਿਸੇ ਕੋਲ 10 ਖੇਤ ਨੇ ਹਰ ਜ਼ਿਮੀਂਦਾਰ ਨੂੰ ਪਤਾ ਹੁੰਦਾ ਵੀ ਮੇਰਾ ਤਕੜਾ ਖੇਤ ਕਿਹੜਾ ਅਤੇ ਮੇਰਾ ਮਾੜਾ ਖੇਤ ਕਿਹੜਾ
1: ਜੀ
2: ਜਿਵੇਂ ਆਪਾਂ ਪਿੰਡਾਂ 'ਚ ਗੱਲ ਕਰ ਲੈਂਦੇ ਹਾਂ ਉਹ ਕਹਿੰਦੇ ਵੀ ਕਣਕ ਇਸ ਖੇਤ 'ਚੋਂ ਵੱਧ ਨਿਕਲਦੇ ਆ ਤਾਂ ਮਤਲਬ ਉਹ ਖੇਤ ਤਕੜਾ ਹੈਗਾ ਠੀਕ ਆ ਜਦੋਂ ਆਪਾਂ ਜੈਵਿਕ ਖੇਤੀ ਸ਼ੁਰੂ ਕਰਨੀ ਆਪਾਂ ਸਭ ਤੋਂ ਤਕੜੇ ਖੇਤ ਤੋਂ ਸ਼ੁਰੂ ਕਰਨੀ ਆਪਾਂ ਆਪਣਾ ਸਭ ਤੋਂ ਤਕੜਾ ਖੇਤ ਚੁਣਨਾ ਤਾਂ ਜੋ ਆਪਾਂ ਸ਼ੁਰੂ 'ਚ ਹੀ ਡਿਸਕਰੇਜ ਨਾ ਹੋ ਜਾਈਏ ਕਿਉਂਕਿ ਜੇ ਉਹ ਤਕੜਾ ਖੇਤ ਹੋ ਤਕੜੇ ਤੋਂ ਮੇਰਾ ਭਾਵ ਜਿਹਦੀ ਉਪਜਾਊ ਸ਼ਕਤੀ ਜ਼ਿਆਦਾ ਉਸ ਖੇਤ ਤੋਂ ਆਪਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨੀ ਚਾਹੀਦੀ ਆ ਅਤੇ ਖੇਤ ਦੀ ਚੋਣ ਇਸ ਤਰ੍ਹਾਂ ਕਰੋ ਵੀ ਜੇ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਰਕਬਾ ਵਧਾਉਣਾ ਤਾਂ ਆਪਾਂ ਵਧਾ ਸਕੀਏ ਕਈ ਵਾਰ ਆਪਾਂ ਇਹੋ ਜਿਹਾ ਖੇਤ ਚੋਣ ਲੈਂਦੇ ਹਾਂ ਵੀ ਆਪਾਂ 1 ਕਿੱਲੇ ਤੋਂ ਖੇਤੀ ਸ਼ੁਰੂ ਕੀਤੀ ਆਪਾਂ ਕਹਿੰਦੇ ਹਾਂ ਵੀ ਹੁਣ ਮੈਂ 2 ਕਰਨੇ ਆ ਮੈਂ 3 ਕਰਨੇ ਆ ਮੈਂ 4 ਕਰਨੇ ਆ ਅਤੇ ਆਪਣੇ ਕੋਲ ਆਪਸ਼ਨ ਨਹੀਂ ਹੁੰਦੀ ਵਧਾਉਣ ਦੀ ਖੇਤ ਦੀ ਚੋਣ ਹਮੇਸ਼ਾ ਇਸ ਤਰ੍ਹਾਂ ਕਰੋ ਵੀ ਤੁਸੀਂ ਆਪਣਾ ਰਕਬਾ ਵਧਾ ਸਕੋ ਅਤੇ ਜਿਹੜੀ ਤੁਸੀਂ ਵਖਰੇਵੇਂ ਦੀ ਗੱਲ ਕੀਤੀ ਇਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬਫਰ ਕਹਿ ਦਿੰਦੇ ਹਾਂ ਕਿਉਂਕਿ ਜ਼ਿਮੀਂਦਾਰ ਜੇ ਆਪ ਤਾਂ ਜੈਵਿਕ ਖੇਤੀ ਸ਼ੁਰੂ ਕਰ ਲਈ ਜਿਹੜੇ ਉਹਦੇ ਆਲੇ ਦੁਆਲੇ ਦੇ ਖੇਤ ਨੇ ਉਹ ਤਾਂ ਕੈਮੀਕਲਸ ਹੀ ਵਰਤ ਰਹੇ ਆ ਅਤੇ ਉਹ ਕਈ ਵਾਰ ਉਹ ਫਾਰਮਰ ਸਪਰੇਅ ਕਰਦੇ ਆ ਅਤੇ ਉਹ ਸਪਰੇਅ ਦੇ ਨਾਲ ਵੇਪਰ ਉੱਡ ਕੇ ਇਹਨਾਂ 'ਤੇ ਆ ਜਾਂਦੇ ਆ ਆਪਾਂ ਨੂੰ ਆਲੇ ਦੁਆਲੇ ਇੱਕ ਬਾਉਂਡਰੀ ਇੱਕ ਬਫਰ ਬਣਾਉਣਾ ਪੈਂਦਾ ਤਾਂ ਜੋ ਆਲੇ ਦੁਆਲੇ ਦੇ ਜਿਹੜੇ ਕਨਵੈਨਸ਼ਨਲ ਫੀਲਡਸ ਨੇ ਉਹਨਾਂ ਤੋਂ ਕਿਸੇ ਕੈਮੀਕਲ ਦਾ ਰੈਜੀਡਿਊ ਹਵਾ ਨਾ ਉੱਡ ਕੇ ਜਾਂ ਪਾਣੀ ਨਾ ਸਕੇ ਇਹਦੇ ਲਈ ਆਪਾਂ ਕੋਈ ਵਾੜ ਲਗਾ ਸਕਦੇ ਹਾਂ ਸਰੋਂ ਦੀ ਲਗਾ ਲਈ ਗੰਨੇ ਦੀ ਲਾ ਲਈ ਜਾਂ ਸੂਬਬੂਲ ਹੁੰਦਾ ਵੀ ਆਲੇ ਦੁਆਲੇ ਦੇ ਖੇਤਾਂ 'ਚੋਂ ਬਫਰ ਉੱਡ ਕੇ ਨਾ ਆਵੇ ਅਤੇ ਜਦੋਂ ਆਪਾਂ ਸਰਟੀਫਿਕੇਸ਼ਨ ਕਰਦੇ ਹਾਂ ਜਿਹੜਾ ਵੱਖਰੇਵਾਂ ਗਾ ਇਹ ਬਹੁਤ ਜ਼ਰੂਰੀ ਚੀਜ਼ ਆ ਕਿਉਂਕਿ ਸਰਟੀਫਿਕੇਸ਼ਨ ਉਦੋਂ ਤੱਕ ਨਹੀਂ ਮਿਲੂਗੀ ਜਦੋਂ ਤੱਕ ਤੁਸੀਂ ਇਹ ਕੁਦਰਤੀ ਜਿਹੜਾ ਵੱਖਰੇਵਾਂ ਗਾ ਜਾਂ ਬਫਰ ਜ਼ੋਨ ਆ ਇਹ ਨਾ ਰੱਖਿਆ ਹੋਵੇ ਇਹ ਬਹੁਤ ਜ਼ਰੂਰੀ ਚੀਜ਼ ਆ
1: ਜੀ ਡਾਕਟਰ ਅਮਨਦੀਪ ਜੀ ਆਪਾਂ ਗੱਲ ਕਰ ਰਹੇ ਹਾਂ ਕਿ ਖੇਤ ਦੀ ਚੋਣ ਕਿਵੇਂ ਕਰਨੀ ਹੈ ਅਤੇ ਵੱਖਰੇਵਾਂ ਕਿਵੇਂ ਕਰਨਾ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਆ ਜਾਂਦਾ ਹੈ ਬੀਜ ਕਿਉਂਕਿ ਵੱਖ ਵੱਖ ਤਰ੍ਹਾਂ ਦੇ ਬੀਜ ਮਾਰਕੀਟ ਦੇ ਵਿੱਚ ਉਪਲਬਧ ਨੇ ਸੋ ਉਹਨਾਂ ਦੀ ਸਹੀ ਬੀਜ ਦੀ ਚੋਣ ਕਿਵੇਂ ਕਰਨੀ ਹੈ ਅਤੇ ਨਾਲ ਸਵਾਲ ਇਹ ਵੀ ਹੈ ਕਿ ਔਰਗੈਨਿਕ ਬੀਜ ਕੀ ਲਾਜ਼ਮੀ ਹੁੰਦੇ ਨੇ ਇਸ ਖੇਤੀ ਵਾਸਤੇ
2: ਦੇਖੋ ਵਿਪਨ ਜੀ ਇਹ ਬੜਾ ਇੰਪੋਰਟੈਂਟ ਅਤੇ ਬੜਾ ਕਰੂਸ਼ੀਅਲ ਸਵਾਲ ਹੈ ਆਮ ਤੌਰ 'ਤੇ ਕਿਸਾਨਾਂ ਦੀ ਇਹ ਧਾਰਨਾ ਵੀ ਜੈਵਿਕ ਖੇਤੀ ਦੇ ਵਿੱਚ ਤੁਸੀਂ ਸਿਰਫ ਦੇਸੀ ਬੀਜ ਵਰਤ ਸਕਦੇ ਹੋ ਵੀ ਜਿਹੜੇ ਪੁਰਾਣੇ ਬੀਜ ਨੇ ਪਰ ਇਹ ਧਾਰਨਾ ਗਲਤ ਆ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਤੁਸੀਂ ਕਿਸੇ ਵੀ ਕਿਸਮ ਦਾ ਬੀਜ ਲੈ ਸਕਦੇ ਹੋ ਆਪਾਂ ਨਾ ਤਾਂ ਹਾਈਬ੍ਰਿਡ ਵਰਤਣੇ ਨਾ ਆਪਾਂ GM ਕਰੋਪਸ ਵਰਤਣੀਆਂ ਆਪਾਂ ਜਿਹੜੀ ਕਿਸਮਾਂ ਹੁੰਦੀਆਂ ਅੰਗਰੇਜ਼ੀ 'ਚ ਅਸੀਂ ਉਹਨਾਂ ਨੂੰ ਕੰਪੋਜ਼ਿਟਸ ਕਹਿ ਸਕਦੇ ਹਾਂ ਉਹ ਤੁਸੀਂ ਕੋਈ ਵੀ ਜਿਹੜੀ PAU ਵੱਲੋਂ ਸਿਫਾਰਿਸ਼ ਕੀਤੀ ਹੋਈ ਕਿਸਮਾਂ ਚਾਹੇ ਉਹ ਕਣਕ ਦੀ ਆ ਚਾਹੇ ਉਹ ਸਰੋਂ ਦੀ ਆ ਚਾਹੇ ਉਹ ਮੱਕੀ ਦੀ ਆ ਕਿਸਮ ਦੀ ਚੋਣ ਆਪਾਂ ਕਰਨੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੀਆਂ ਦੇਸੀ ਵਰਾਇਟੀਆਂ ਹੁੰਦੀਆਂ ਜਾਂ ਦੇਸੀ ਬੀਜ ਹੁੰਦੇ ਆ ਉਹਨਾਂ 'ਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਆਪਾਂ ਲਾ ਤਾਂ ਲੈਂਦੇ ਹਾਂ ਕਈ ਵਾਰ ਦੇਸੀ ਪਰ ਆਪਾਂ ਨੂੰ ਉਹਨਾਂ ਝਾੜ ਨਹੀਂ ਮਿਲਦਾ ਪਰ ਜਿਹੜੀਆਂ PAU ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਉਹ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੁੰਦੀਆਂ ਝਾੜ ਵੀ ਚੰਗਾ ਦੇਣੀਆਂ ਨੇ ਅਤੇ ਇਸ ਕਰਕੇ ਆਪਾਂ ਕੋਈ ਵੀ ਸਿਫਾਰਿਸ਼ ਕੀਤੀ ਹੋਈ ਕਿਸਮ ਮੈਂ ਜ਼ੋਰ ਦੇ ਰਿਹਾ ਵਰਡ ਕਿਸਮ 'ਤੇ ਉਹ ਕਿਸਮ ਆਪਾਂ ਵਰ ਸਕਦੇ ਹਾਂ ਅੱਜ ਕੱਲ੍ਹ ਜਿਹੜੇ ਲਾਈਫ ਸਟਾਈਲ ਡਿਜ਼ੀਜ਼ ਨੇ ਉਹਨਾਂ ਨੂੰ ਜੇ ਆਪਾਂ ਟਾਕਰਾ ਕਰਨਾ ਤਾਂ ਆਪਾਂ ਨੂੰ ਜਿਹੜੀਆਂ ਇਹ ਵਰਾਇਟੀਆਂ ਨੇ ਇਹ ਬੀਜਣੀਆਂ ਹੀ ਪੈਣਗੀਆਂ।

0: ਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਫਸਲ ਵਿਗਿਆਨੀ ਡਾਕਟਰ ਅਮਨਦੀਪ ਸਿੰਘ ਸਿੱਧੂ ਜੀ ਜੁੜੇ ਹੋਏ ਨੇ, ਜੋ ਸਾਨੂੰ ਕੁਦਰਤੀ ਅਤੇ ਜੈਵਿਕ ਖੇਤੀ ਕਿਵੇਂ ਸ਼ੁਰੂ ਕਰੀਏ ਉਸ ਬਾਰੇ ਜਾਣਕਾਰੀ ਦੇ ਰਹੇ ਨੇ। ਸੋ ਹੁਣ ਤੱਕ ਡਾਕਟਰ ਅਮਨਦੀਪ ਜੀ, ਅਸੀਂ ਕਾਫੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਇਸ ਟੌਪਿਕ ਸੰਬੰਧੀ ਕਰ ਚੁੱਕੇ ਹਾਂ। ਅਗਲਾ ਸਵਾਲ ਜਿਹੜਾ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਹੈ, ਇਸ ਖੇਤੀਬਾੜੀ ਦੇ ਵਿੱਚ ਜੇਕਰ ਅਸੀਂ ਖਾਦ ਇਸਤੇਮਾਲ ਕਰਨੀ ਹੈ ਤਾਂ ਉਹ ਕਿਹੜੀਆਂ ਖਾਦਾਂ ਦੀ ਕੀਤੀ ਜਾ ਸਕਦੀ ਹੈ?
1: ਬਿਲਕੁਲ ਵਿਪਨ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ, ਵੀ ਬੜਾ ਇੰਪੋਰਟੈਂਟ ਸਵਾਲ ਆ, ਕਿਉਂਕਿ ਆਪਾਂ ਜਦੋਂ ਜੈਵਿਕ ਖੇਤੀ ਸ਼ੁਰੂ ਕਰਨੀ ਹੈ ਤਾਂ ਆਪਾਂ ਜਿਹੜੀਆਂ ਆਪਣੀਆਂ ਜੈਵਿਕ ਖਾਦਾਂ ਨੇ, ਜਿਵੇਂ ਰੂੜੀ ਦੀ ਖਾਦ, ਪਿੰਡਾਂ 'ਚ ਆਪਾਂ ਰੂੜੀਆਂ ਦੇ ਢੇਰ, ਰੂੜੀ ਦੀ ਖਾਦ ਹੋ ਗਈ, ਗੰਡੋਆ ਖਾਦ, ਵਰਮੀ ਕੰਪੋਸਟ ਹੋ ਗਈ, ਗ੍ਰੀਨ ਮਨਿਊਰਿੰਗ, ਹਰੀ ਖਾਦ ਕਹਿ ਦਿੰਦੇ ਹਾਂ, ਜਿਵੇਂ ਆਪਾਂ ਕਣਕ ਨੂੰ ਵੱਢਣ ਤੋਂ ਬਾਅਦ ਝੋਨੇ ਤੋਂ ਪਹਿਲਾਂ ਆਪਾਂ ਟੈਂਚਾ ਜਾਂ ਸਣ ਦੀ ਹਰੀ ਖਾਦ ਦੀ ਵਰਤੋਂ ਕਰਦੇ ਹਾਂ, ਉਹਨੂੰ ਬੀਜ ਕੇ ਵਿੱਚ ਵਾਹ ਦਿੰਦੇ ਹਾਂ, ਜਾਂ ਕੋਈ ਵੀ ਕੰਪੋਸਟ ਜਿਹੜੀ ਵੀ ਕੋਈ ਜੈਵਿਕ ਤਰੀਕੇ ਨਾਲ ਤਿਆਰ ਕੀਤੀ ਕੰਪੋਸਟ ਆ ਉਹ ਆਪਾਂ ਵਰਤ ਸਕਦੇ ਹਾਂ। ਬਸ ਆਪਾਂ ਕੋਈ ਵੀ ਜਿਹੜੀ ਫੈਕਟਰੀ 'ਚ ਬਣੀ ਹੋਈ ਕੈਮੀਕਲ ਖਾਦ ਨਹੀਂ ਵਰਤਣੀ। ਅਤੇ ਜਿਹੜੀ ਇਹਨਾਂ ਦੀ ਮਾਤਰਾ, ਜਿਹੜਾ ਅਗਲਾ ਇੰਪੋਰਟੈਂਟ ਸਵਾਲ ਆ ਜਾਂਦਾ ਜੀ, ਕਿੰਨੀ ਪਾਉਣੀ ਆ, ਜ਼ਿਮੀਂਦਾਰਾਂ ਦਾ ਅਕਸਰ ਮੈਨੂੰ ਫੋਨ ਆਉਂਦਾ ਜੀ ਕਣਕ ਬੀਜਣੀਆਂ ਕਿੰਨੀ ਪਾਈਏ, ਉਹ ਜਿਹੜੀ ਕੁਆਂਟਿਟੀ ਆ ਜੀ ਉਹ ਡਿਪੈਂਡ ਕਰਦੀ ਆ ਤੁਹਾਡੀ ਖਾਦ ਦੀ ਕੁਆਲਿਟੀ ਕਿਹੋ ਜਿਹੀ ਆ। ਜਿਹੜੀ ਰੂੜੀ ਦੀ ਖਾਦ ਆ, ਜੇ ਉਹ ਚੰਗੀ ਤਰ੍ਹਾਂ ਤਿਆਰ ਕੀਤੀ ਵੀ ਆ, ਕਿਸੇ ਟੋਏ 'ਚ ਦੱਬ ਕੇ ਤਿਆਰ ਕੀਤੀ ਆ, ਤਾਂ ਉਹਦੇ 'ਚ ਨਾਈਟ੍ਰੋਜਨ ਵੱਧ ਹੁੰਦਾ, ਉਹ ਥੋੜ੍ਹੀ ਜਿਹੀ ਘੱਟ ਪੈਂਦੀ ਆ, ਪਰ ਕਈ ਵਾਰ ਰੂੜੀ ਦੀ ਕੁਆਲਿਟੀ ਨਹੀਂ ਹੁੰਦੀ, ਉਹ ਥੋੜ੍ਹੀ ਵੱਧ ਪੈਂਦੀ ਹੈ। ਇਹਦੇ ਲਈ ਆਪਾਂ ਨੂੰ ਇਹਦੀ ਮਾਤਰਾ ਡਿਪੈਂਡ ਕਰਦੀ ਹੈ ਖਾਦ ਦੀ ਕੁਆਲਿਟੀ, ਅਤੇ ਉਹਦੇ 'ਚ ਕਿੰਨਾ ਨਾਈਟ੍ਰੋਜਨ ਕੰਟੈਂਟ ਕਿੰਨਾ, ਕਿਉਂਕਿ ਮੇਨ ਆਪਾਂ ਨਾਈਟ੍ਰੋਜਨ 'ਤੇ ਕੰਸਨਟ੍ਰੇਟ ਕਰਦੇ ਹਾਂ। ਦੂਜਾ, ਜੈਵਿਕ ਖਾਦ 'ਚ ਕਿਸੇ ਤਰ੍ਹਾਂ ਦੀ ਕੋਈ ਕੰਟੈਮੀਨੇਸ਼ਨ ਨਹੀਂ ਹੋਣੀ ਚਾਹੀਦੀ। ਕਈ ਵਾਰ ਆਪਾਂ ਆਪਣਾ ਟੋਆ ਪੱਟ ਲੈਂਦੇ ਹਾਂ, ਵਿੱਚ ਗੋਹਾ ਵੀ ਸਿੱਟ ਦਿੰਦੇ ਹਾਂ, ਰੂੜੀ ਬਣਾ ਲੈਂਦੇ ਹਾਂ, ਪਰ ਨਾਲ ਹੀ ਕੋਈ ਖੇਤ ਹੁੰਦਾ ਜਿੱਥੇ ਜਦੋਂ ਮੀਂਹ ਪੈਂਦਾ ਅਤੇ ਉਹ ਸਾਰਾ ਕੈਮੀਕਲ ਪਾਣੀ ਆ ਕੇ ਉਸ ਟੋਏ 'ਚ ਵੜ ਜਾਂਦਾ। ਇਸ ਕਰਕੇ ਆਪਾਂ ਖਿਆਲ ਰੱਖਣਾ ਵੀ ਜਿਹੜੀ ਵੀ ਆਪਾਂ ਰੂੜੀ ਦੀ ਖਾਦ ਜਾਂ ਜੈਵਿਕ ਖਾਦ ਬਣਾਉਣੀ ਆ, ਉਹਦੇ 'ਚ ਕੋਈ ਵੀ ਆਪਣੇ ਕੈਮੀਕਲਸ ਦੀ ਮਿਕਸਿੰਗ ਨਹੀਂ ਹੋਣੀ ਚਾਹੀਦੀ, ਠੀਕ ਆ ਨਾ? ਅਤੇ ਇਹ ਜਿਹੜੀਆਂ ਖਾਦਾਂ ਨੇ ਆਪਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਜੀ, 8-10 ਦਿਨ ਪਹਿਲਾਂ ਇਹਨਾਂ ਨੂੰ ਖੇਤ 'ਚ ਛੱਟਾ ਦੇ ਕੇ। ਜ਼ਿਮੀਂਦਾਰ ਭਰਾ ਕੀ ਕਰਦੇ ਆ ਵੀ ਉਹ ਖੇਤ 'ਚ ਉਹਦੇ ਢੇਰ ਬਣਾ ਕੇ ਛੱਡ ਦਿੰਦੇ ਆ, ਆਪਾਂ ਛੱਡਣਾ ਨਹੀਂ ਕਿਸਾਨ ਵੀਰੋ, ਆਪਾਂ ਇਹਨੂੰ ਖੇਤ ਦੇ ਵਿੱਚ ਮਿਲਾਉਣਾ ਗਾ। ਆਪਾਂ ਜੇ ਮੰਨ ਲਓ ਕਣਕ ਵਾਸਤੇ ਜਿਵੇਂ ਅਸੀਂ 4-5 ਟਰਾਲੀਆਂ ਰੂੜੀ ਦੀਆਂ ਕਹਿ ਦਿੰਦੇ ਹਾਂ, ਜਦੋਂ ਰੂੜੀ ਆਪਾਂ ਉੱਥੇ ਸਿੱਟ ਲਈ, ਉਸ ਤੋਂ ਬਾਅਦ ਕਿਸੇ ਵੀ ਇੰਪਲੀਮੈਂਟ ਨਾਲ, ਚਾਹੇ ਤਵੀਆਂ ਨਾਲ, ਚਾਹੇ ਹਲ ਨਾਲ, ਉਹਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ। ਅਤੇ ਇੱਥੇ ਇੱਕ ਹੋਰ ਬੜੀ ਮੈਂ ਗੱਲ ਕਹੂੰਗਾ ਵੀ ਜਿਹੜੇ ਕਮਰਸ਼ਲ ਡੇਅਰੀ ਫਾਰਮਸ ਨੇ
0: ਜੀ,
1: ਉਹਨਾਂ ਦੀ ਰੂੜੀ ਦੀ ਖਾਦ ਆਪਾਂ ਜੈਵਿਕ ਖੇਤੀ 'ਚ ਨਹੀਂ ਵਰਤ ਸਕਦੇ
0: ਜੀ।
1: ਆਪਣੇ ਜਿਹੜੇ ਘਰ ਦੇ ਡੰਗਰ ਨੇ, 8-10 ਰੱਖੇ ਆ ਜਾਂ ਗੁਆਂਢੀਆਂ ਨੇ ਰੱਖਿਆ, ਉਹ ਜਿਹੜਾ ਗੋਹਾ ਉਹਦੀ ਰੂੜੀ ਦੀ ਖਾਦ ਵਰਤ ਸਕਦੇ ਆ। ਪਰ ਜਿਹੜੇ ਕਮਰਸ਼ੀਅਲ ਡੇਅਰੀ ਫਾਰਮ ਨੇ ਅਤੇ ਕਮਰਸ਼ੀਅਲ ਪੋਲਟਰੀ ਫਾਰਮ ਨੇ, ਉਹਦਾ ਕਾਰਨ ਇਹ ਆ ਜੀ ਵੀ ਉਹ ਜਿਹੜੇ ਆਪਣੇ ਜਾਨਵਰ ਨੇ ਜਾਂ ਮੁਰਗੀਆਂ ਨੇ, ਉਹਨਾਂ 'ਤੇ ਉਹ ਕੈਮੀਕਲ ਬਹੁਤ ਵਰਤਦੇ ਆ, ਐਂਟੀਬਾਇਓਟਿਕਸ ਬਹੁਤ ਵਰਤਦੇ ਆ, ਫਿਰ ਉਹਨਾਂ ਦੇ ਜਿਹੜੇ ਉਹ ਕੈਮੀਕਲ ਨੇ, ਐਂਟੀਬਾਇਓਟਿਕਸ ਨੇ, ਉਹ ਉਹਨਾਂ ਦੀ ਗੋਹੇ ਦੇ ਵਿੱਚ, ਰੂੜੀ ਦੇ ਵਿੱਚ ਵੀ ਆਉਂਦੇ ਆ। ਇਹ ਜ਼ਿਮੀਂਦਾਰ ਭਰਾ ਅਕਸਰ ਮੇਰੇ ਤੋਂ ਪੁੱਛਦੇ ਆ ਵੀ ਜੀ ਵੀ ਸਾਨੂੰ ਰੂੜੀ ਮਿਲਦੀ ਨਹੀਂ ਹੈਗੀ, ਪਰ ਆਪਾਂ ਵਰਤਣੀ ਉਹ ਆ ਜਿਹੜੇ ਘਰ ਦੇ ਡੰਗਰਾਂ ਦੀ ਆ, ਪਰ ਜੇ ਕਿਸੇ ਕਾਰਨ ਕਰਕੇ ਆਪਾਂ ਨੂੰ ਉਹ ਉਪਲਬਧ ਨਾ ਹੋਵੇ, ਤਾਂ ਜਿਵੇਂ ਕਹਿੰਦੇ ਆ ਵੀ ਲਾਸਟ ਰਿਜ਼ੋਰਟ ਹੁੰਦਾ ਵੀ ਮਰਦੀ ਕੀ ਨਾ ਕਰਦੀ, ਫਿਰ ਆਪਾਂ ਕਰ ਸਕਦੇ ਹਾਂ। ਉਹਦੇ ਲਈ ਜੇ ਆਪਾਂ ਸਰਟੀਫਿਕੇਸ਼ਨ ਏਜੰਸੀ ਦੀ ਪਰਮਿਸ਼ਨ ਲੈਣੀ ਜ਼ਰੂਰੀ ਆ ਵੀ ਭਾਈ ਸਾਨੂੰ ਰੂੜੀ ਮਿਲਦੀ ਨਹੀਂ ਕਿਤੋਂ, ਅਸੀਂ ਫਿਰ ਬਾਹਰੋਂ ਲੈ ਕੇ ਪਾ ਲਈਏ, ਪਰਮਿਸ਼ਨ ਲੈ ਕੇ ਤੁਸੀਂ ਵਰਤ ਸਕਦੇ ਹੋ। ਪਰ ਕੋਸ਼ਿਸ਼ ਇਹੀ ਆ ਵੀ ਆਪਾਂ ਨਾਲ ਦੀ ਨਾਲ ਜਿਹੜੀ ਡੇਅਰੀ ਫਾਰਮਿੰਗ ਆ, ਦੁਧਾਰੂ ਪਸ਼ੂ ਨੇ, ਉਹ ਆਪਣੀ ਖੇਤੀ ਦਾ ਅਨਿੱਖੜਵਾਂ ਅੰਗ ਨੇ। ਆਪਾਂ ਨੂੰ ਜ਼ਰੂਰ ਘਰ ਦੇ ਵਿੱਚ 2-4 ਡੰਗਰ ਹੋਣ, ਉਹਨਾਂ ਦਾ ਜਿੰਨਾ ਗੋਹਾ ਜਾਂ ਜਿੰਨਾ ਉਹਨਾਂ ਦਾ ਯੂਰਿਨ ਆ, ਉਹਨੂੰ ਆਪਾਂ ਸਾਂਭ ਕੇ ਖੇਤੀ 'ਚ ਵਰਤੀਏ।

0: ਡਾਕਟਰ ਅਮਨਦੀਪ ਜੀ, ਅਸੀਂ ਗੱਲ ਕਰ ਲਈ ਖੇਤਾਂ ਦੀ ਚੋਣ ਕਿਵੇਂ ਕਰਨੀ ਹੈ, ਖੇਤੀ ਦੀ ਸ਼ੁਰੂਆਤ ਕਿਵੇਂ ਕਰਨੀ ਹੈ, ਸਹੀ ਬੀਜ ਦੀ ਚੋਣ ਕਿਵੇਂ ਕਰਨੀ ਹੈ, ਇਹ ਸਭ ਤੋਂ ਬਾਅਦ ਅਗਰ ਅਸੀਂ ਖਾਦਾਂ ਦੀ ਵੀ ਵਰਤੋਂ ਦੀ ਗੱਲ ਕਰ ਲਈਏ ਤੇ ਹੁਣ ਗੱਲ ਆ ਜਾਂਦੀ ਹੈ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਦੀ।
1: ਓਕੇ,
0: ਸੋ ਇਸ ਸੰਬੰਧੀ ਕੀ ਕਿਸਾਨਾਂ ਨੂੰ ਤੁਸੀਂ ਰਾਏ ਦੇਣੀ ਚਾਹੁੰਦੇ?
1: ਦੇਖੋ ਜੀ, ਇਹ ਸਭ

0: ਕਰੂਸ਼ਲ ਪੁਆਇੰਟ ਹੁੰਦਾ, ਕਿਉਂਕਿ ਕਿਸਾਨ ਵੀਰ ਕੀ ਨੇ ਵੀ ਕਿਸਾਨ ਫਸਲ ਤਾਂ ਉਗਾ ਲੈਂਦਾ, ਉਹ ਔਖਾ ਕਰੇ ਸੌਖਾ ਕਰੇ, ਉਹ ਰੂੜੀ ਪਾਵੇ, ਉਹ ਗੰਡੋਇਆਂ ਦੀ ਖਾਦ ਪਾਵੇ, ਕਰਨਾ। ਪਰ ਜਿਹੜੇ ਕੀੜੇ ਮਕੌੜੇ ਨੇ ਖਾਸ ਕਰ ਕੁਛ ਫਸਲਾਂ ਦੇ ਵਿੱਚ, ਉੱਥੇ ਆ ਕੇ ਕਈ ਵਾਰ ਜ਼ਿਮੀਂਦਾਰ ਦੀ ਉਹਦੇ ਹੱਥ ਖੜੇ ਹੋ ਜਾਂਦੇ ਆ ਜੀ ਕੀ ਕਰਾਂ ਮੈਂ, ਮੂੰਗੀ ਬੀਜੀ ਸੀ ਇਹਨੂੰ ਥ੍ਰਿਪ ਪੈ ਗਿਆ, ਇਹਨੂੰ ਰਸ ਚੂਸਣ ਵਾਲੇ ਕੀੜੇ ਪੈ ਗਏ, ਮੈਂ ਕੀ ਕਰਾਂ। ਦੇਖੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਕਿਸਾਨ ਵੀਰਾਂ ਨੂੰ ਵੀ ਇੱਕ ਤਾਂ ਆਪਾਂ ਜਿਹੜੀ ਜੈਵਿਕ ਖੇਤੀ ਨੂੰ ਆਪਣੀ ਰਵਾਇਤੀ ਖੇਤੀ ਨਾਲ ਕੰਪੇਅਰ ਨਹੀਂ ਕਰਨਾ ਆਪਾਂ ਜਦੋਂ, ਕਿਉਂਕਿ ਜੈਵਿਕ ਖੇਤੀ ਦੇ ਵਿੱਚ ਬਿਪਨ ਜੀ ਸਾਡਾ ਮੋਟਿਵ ਹੁੰਦਾ ਕੀੜਿਆਂ ਨੂੰ ਭਜਾਉਣਾ, ਮਾਰਨਾ ਨਹੀਂ ਹੁੰਦਾ। ਕੈਮੀਕਲ ਖੇਤੀ ਵਿੱਚ ਹੁੰਦਾ ਵੀ ਆਪਾਂ ਕੀੜੇ ਮਾਰਨੇ ਆ, ਪਰ ਜੈਵਿਕ ਖੇਤੀ ਦੇ ਵਿੱਚ ਆਪਾਂ ਕੀੜੇ ਮਾਰਨੇ ਨਹੀਂ, ਆਪਾਂ ਕੀੜੇ ਭਜਾਉਣੇ ਆ, ਉਹ ਵੀ ਕੁਦਰਤ ਦੇ ਜੀਵ ਨੇ, ਉਹਨਾਂ ਨੇ ਵੀ ਕੁਛ ਨਾ ਕੁਛ ਖਾਣਾ। ਅਤੇ ਆਪਣੇ ਕੋਲ ਜਿੰਨੇ ਵੀ ਹਥਿਆਰ ਨੇ, ਆਪਾਂ ਜੇ ਗੱਲ ਕਰੀਏ ਵੀ ਜਦੋਂ ਕੀੜਾ ਆ ਗਿਆ ਤਾਂ ਆਪਾਂ ਨਿੰਮ ਦਾ ਸਪਰੇਅ ਕਰ ਦਾਂਗੇ ਤਾਂ ਕੰਟਰੋਲ ਹੋ, ਨਹੀਂ ਆਪਾਂ ਇਹਦੇ 'ਚ ਪ੍ਰਿਵੈਂਟਿਵ ਮਈਅਰਸ, ਪ੍ਰੋਫਲੈਕਟਿਕ ਸਪਰੇਅ, ਜਦੋਂ ਆਪਾਂ ਨੂੰ ਮੰਨ ਲਓ ਲੱਗਦਾ ਵੀ ਆਪਾਂ ਕਣਕ ਬੀਜੀ ਆ ਵੀ ਹੁਣ ਤੇਲੇ ਦਾ ਟਾਈਮ ਹੋ ਗਿਆ, ਢੋਲੀਆਂ ਚੱਕ ਲਈਆਂ ਨਾਲ ਦੇਣ, ਆਪਾਂ ਨਿੰਮ ਦਾ ਜਿਹੜਾ ਘੋਲ ਹੁੰਦਾ, ਨਿੰਮ ਦਾ ਘੋਲ ਜ਼ਿਮੀਂਦਾਰ ਭਰਾ ਘਰ ਵੀ ਬਣਾ ਸਕਦੇ ਨੇ, ਬਾਜ਼ਾਰ 'ਚੋਂ ਵੀ ਮਿਲਦਾ, ਨਿੰਮ ਦੇ ਘੋਲ ਦੇ ਹਰ ਹਫ਼ਤੇ ਜਦੋਂ ਧੁੱਪ ਚੜ੍ਹੀ ਹੋਵੇ 4-5 ਹਫ਼ਤੇ ਲਗਾਤਾਰ ਸਪਰੇਅ ਕਰੀ ਚੱਲੋ, ਠੀਕ ਆ। ਠੀਕ ਆ, ਮੈਂ ਇਹ ਨਹੀਂ ਕਹੂੰਗਾ ਵੀ ਉਹ 100% ਕੰਟਰੋਲ ਕਰ ਲੈਣਗੇ, ਪਰ ਉਹ ਮੈਨੇਜ ਕਰ ਲੈਣਗੇ ਇਹਨਾਂ ਨੂੰ, ਠੀਕ ਆ। ਆਪਾਂ ਨਿੰਮ 'ਤੇ ਆਧਾਰਿਤ ਘੋਲਾਂ ਦੀ ਵਰਤੋਂ ਕਰ ਸਕਦੇ ਹਾਂ, ਆਪਾਂ ਟਰੈਪਸ ਆਉਂਦੇ ਆ ਜੀ ਅੱਜ ਕੱਲ੍ਹ, ਫੀਰੋਮੋਨ ਟਰੈਪਸ ਆਉਂਦੇ ਆ, ਚਿਪ ਚਿਪੇ ਕਾਰਡ ਆਉਂਦੇ ਆ, ਮਤਲਬ ਬਹੁਤ ਤਰੀਕੇ ਨੇ। ਮੈਂ ਤਾਂ ਜ਼ਿਮੀਂਦਾਰਾਂ ਨੂੰ ਪੰਜਾਬੀ 'ਚ ਕਹਿਣਾ ਉਹਨਾਂ ਵੀ ਜਿੰਨੇ ਵੀ ਹਥਿਆਰ ਨੇ ਸਾਰੇ ਵਰਤ ਲਓ, ਠੀਕ ਆ। ਅਤੇ ਉਹ ਵਰਤ ਕੇ ਇਹੋ ਜਿਹੀ ਕੋਈ ਗੱਲ ਨਹੀਂ ਵੀ ਕੀੜੇ ਮਕੌੜੇ ਕਾਬੂ 'ਚ ਨਹੀਂ ਆਉਂਦੇ, ਆ ਜਾਂਦੇ ਆ। ਹੁਣ ਜੇ ਆਪਾਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਜਿਹੜੀ ਇੱਕ ਖੱਟੀ ਲੱਸੀ ਆਪਣੇ ਘਰਾਂ 'ਚ ਆਪਾਂ ਲੱਸੀ ਪੀਂਦੇ ਹਾਂ, ਜੇ 4-5 ਮਹੀਨੇ ਪੁਰਾਣੀ ਖੱਟੀ ਲੱਸੀ ਜ਼ਿਮੀਂਦਾਰ ਸਟੋਰ ਕਰਕੇ ਰੱਖਦੇ, ਉਹ ਬਹੁਤ ਵਧੀਆ ਫੰਜੀਸਾਈਡ ਆ। ਉਹ ਜਿਹੜੀਆਂ ਉੱਲੀ ਵਾਲੀਆਂ ਬਿਮਾਰੀਆਂ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਜਿਹੜੀ ਸਾਡੀ ਖੱਟੀ ਲੱਸੀ ਆ ਪੁਰਾਣੀ, ਉਹ ਬਹੁਤ ਕਾਰਗਰ ਆ। ਈਵਨ ਉਹ ਕੈਮੀਕਲਸ ਦੇ ਬਰਾਬਰ ਕੰਟਰੋਲ ਕਰਦੀ ਹੈ। ਇਸ ਕਰਕੇ ਜ਼ਿਮੀਂਦਾਰ ਭਰਾਵਾਂ ਨੂੰ ਇੱਕ ਬੈਨੀਫਿਸ਼ਲ ਇਨਸੈਕਟਸ ਹੁੰਦੇ ਆ ਬਿਪਨ ਜੀ, ਜਿੰਨੇ ਆਪਣੇ ਕੀੜੇ ਕੁਦਰਤ 'ਚ ਰੱਬ ਨੇ ਬਣਾਏ ਆ ਫਸਲਾਂ 'ਤੇ ਆਉਂਦੇ ਆ, ਉਹਨਾਂ 'ਚੋਂ 75-80% ਆਪਣੇ ਫਾਇਦੇ ਵਾਸਤੇ ਨੇ, ਸਿਰਫ 25% ਨੁਕਸਾਨ ਕਰਦੇ ਆ। ਪਰ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਜ਼ਹਿਰੀਲੇ ਕੈਮੀਕਲਸ ਕਰਦੇ ਹਾਂ ਆਪਾਂ ਸਾਰੇ ਕੀੜੇ ਮਾਰਦੇ ਨੇ
1: ਜੀ।
0: ਇਸ ਕਰਕੇ ਲਾਭਕਾਰੀ ਕੀੜੇ ਹੁੰਦੇ, ਜੇ ਆਪਾਂ ਗੱਲ ਕਰੀਏ ਤੇਲੇ ਦੀ ਗੱਲ ਕਰਦੇ ਹਾਂ, ਆਪਾਂ ਸਰੋਂ 'ਚ ਤੇਲੇ ਦੀ ਗੱਲ ਕਰਦੇ ਹਾਂ, ਕਣਕ ਜਦੋਂ ਤੇਲ ਆਉਂਦਾ ਨਾਲ ਹੀ ਉਹਨੂੰ ਖਾਣ ਵਾਲੀ ਜਿਹੜੀ ਬੀਟਲ ਆ ਉਹ ਵੀ ਆ ਜਾਂਦੀ ਆ, ਪਰ ਜਦੋਂ ਆਪਾਂ ਸਪਰੇਅ ਕਰਦੇ ਹਾਂ ਤਾਂ ਆਪਾਂ ਤਾਂ ਉਹ ਸਾਰਾ ਕੁਛ ਹੀ ਮਾਰ ਦਿੰਦੇ ਹਾਂ। ਕੁਦਰਤ ਦਾ ਇੱਕ ਸਿਸਟਮ ਹੁੰਦਾ ਜੀ, ਕੁਦਰਤ ਦਾ ਇੱਕ ਰੀਸਾਈਕਲਿੰਗ ਹੁੰਦਾ, ਜੇ ਆਪਾਂ ਕੁਦਰਤ ਦੇ ਸਿਸਟਮ 'ਤੇ ਡਿਪੈਂਡ ਕਰੀਏ, ਕੁਦਰਤ ਆਪਣੇ ਆਪ ਉਹਨਾਂ ਨੂੰ ਕੰਟਰੋਲ ਕਰਦੀ ਆ। ਬਾਕੀ ਆਪਣੇ ਕੋਲ ਜੋ ਹਥਿਆਰ ਨੇ, ਚਾਹੇ ਉਹ ਨਿੰਮ ਦੇ ਘੋਲ ਨੇ, ਚਾਹੇ ਉਹ ਖੱਟੀ ਲੱਸੀ ਆ, ਚਾਹੇ ਉਹ ਟਰੈਪਸ ਨੇ, ਅੱਜ ਕੱਲ੍ਹ ਬਹੁਤ ਆਪਣੇ ਕੋਲ ਇੱਦਾਂ ਦੇ ਬਾਇਓ ਪੈਸਟੀਸਾਈਡਸ ਅਸੀਂ ਕਹਿ ਦਿੰਦੇ ਹਾਂ ਜੈਵਿਕ ਕੀਟਨਾਸ਼ਕ, ਉਹ ਉਪਲਬਧ ਨੇ, ਅਤੇ ਉਹਨਾਂ ਦਾ ਇਸਤੇਮਾਲ ਕਰਕੇ ਆਪਾਂ ਕੀੜਿਆਂ ਮਕੌੜਿਆਂ ਦਾ ਚੰਗੀ ਤਰ੍ਹਾਂ ਰੋਕਥਾਮ ਕਰ ਸਕਦੇ ਹਾਂ
1: ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ, ਕਿਉਂਕਿ ਸਭ ਤੋਂ ਮੁੱਖ ਜਿਹੜਾ ਸਵਾਲ ਹੁੰਦਾ ਕਿਸਾਨਾਂ ਦਾ ਉਹ ਇਹੀ ਹੁੰਦਾ ਕਿ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਕਿਵੇਂ ਬਚਾਉਣਾ।
0: ਬਿਲਕੁਲ ਜੀ,
2: ਬਿਲਕੁਲ। ਕਿਸਾਨ ਵੀਰੋ, ਬੀਜ, ਖਾਦ, ਕੀਟ ਪ੍ਰਬੰਧਨ ਜਾਂ ਹੋਰ ਖੇਤੀ ਖਰਚਿਆਂ ਲਈ ਹੁਣ ਚਿੰਤਾ ਛੱਡੋ।
3: ਕਿਸਾਨ ਕ੍ਰੈਡਿਟ ਕਾਰਡ ਨਾਲ ਆਪਣੀਆਂ ਖੇਤੀਬਾੜੀ ਲੋੜਾਂ ਲਈ ਸਮੇਂ ਸਿਰ ਅਤੇ ਸੁਵਿਧਾਜਨਕ ਕਰਜ਼ਾ ਸਹੂਲਤਾਂ ਦਾ ਲਾਭ ਉਠਾਓ। ਇਸ ਨਾਲ ਖੇਤੀ ਦੇ ਕੰਮ ਸਮੇਂ ਸਿਰ ਪੂਰੇ ਕਰਨ ਵਿੱਚ ਮਦਦ ਮਿਲਦੀ ਹੈ।
2: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਸਹਿਕਾਰੀ ਬੈਂਕ, ਖੇਤਰੀ ਗ੍ਰਾਮੀਣ ਬੈਂਕ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ।
3: ਕਿਸਾਨ ਕ੍ਰੈਡਿਟ ਕਾਰਡ ਸਮੇਂ ਸਿਰ ਵਿੱਤੀ ਸਹਾਇਤਾ, ਖੁਸ਼ਹਾਲ ਕਿਸਾਨ ਦੀ ਤਾਕਤ।
2: ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਹੁਣ ਬਸ ਚੰਦ ਸ਼ਬਦਾਂ ਦੇ ਵਿੱਚ ਮੈਂ ਚਾਹਾਂਗਾ ਤੁਸੀਂ ਸਾਨੂੰ ਇਹ ਵੀ ਜ਼ਰੂਰ ਦੱਸੋ ਕਿ ਨਦੀਨ ਪ੍ਰਬੰਧ ਅਤੇ ਪਾਣੀ ਦਾ ਪ੍ਰਬੰਧ ਇਸ ਖੇਤੀ 'ਚ ਕਿਵੇਂ ਕੀਤਾ।
0: ਦੇਖੋ ਜੀ, ਨਦੀਨਾਂ ਦੀ ਵੀ ਬੜੀ ਸਮੱਸਿਆ, ਕਿਉਂਕਿ ਆਪਾਂ ਕੋਈ ਹਰਬੀਸਾਈਡ ਜਿਹੜਾ ਉਹ ਵਰਤ ਨਹੀਂ ਸਕਦੇ, ਆਪਣੇ ਕੋਲ ਰਾਹ ਰਹਿ ਜਾਂਦਾ, ਆਪਾਂ ਨੂੰ ਜ਼ਿਆਦਾ ਗੋਡੀ ਕਰਨੀ ਪੈਂਦੀ ਆ ਜਾਂ ਨਦੀਨ ਕੱਢਣੇ ਪੈਂਦੇ ਆ, ਅਤੇ ਆਪਾਂ ਜਿਹੜਾ ਵੀ ਹਥਿਆਰ ਆ, ਜਿਵੇਂ ਕੀੜਿਆਂ 'ਚ ਗੱਲ ਕੀਤੀ, ਆਪਾਂ ਮਲਚ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਝੋਨੇ ਦੀ ਪਰਾਲੀ ਆ, ਗੰਨੇ ਦੇ ਟਰੈਸ਼ ਆ, ਆਪਾਂ ਜਦੋਂ ਫਸਲ ਬੀਜਣੀ ਆ ਨਾਲ ਦੀ ਨਾਲ ਆਪਣੀ ਜ਼ਮੀਨ ਦੀ ਸਤ੍ਹਾ ਨੂੰ ਮਲਚ ਨਾਲ ਢੱਕ ਦੇਣਾ, ਤਾਂ ਜੋ ਕੀੜੇ ਮਕੌੜਿਆਂ ਦਾ ਜਿਹੜਾ ਪਹਿਲਾ ਵਾਧਾ ਹੋ ਸਕੇ। ਜਿਵੇਂ ਆਪਾਂ ਮੰਨ ਲਓ ਕਣਕ ਦੀ ਗੱਲ ਕਰਦੇ ਹਾਂ, ਇੱਕ ਹੁੰਦਾ ਫਸਲਾਂ ਦਾ ਹੇਰ ਫੇਰ, ਆਪਾਂ ਨੂੰ ਇੱਕੋ ਸਾਲ ਇੱਕੋ ਖੇਤ 'ਚ ਇੱਕ ਫਸਲ ਨਹੀਂ ਲਗਾਉਣੀ ਚਾਹੀਦੀ, ਖੇਤ ਬਦਲਦੇ ਰਹਿਣੇ ਚਾਹੀਦੇ ਆ। ਜਿਵੇਂ ਜੇ ਆਪਾਂ ਕਣਕ ਬੀਜੀ, ਉਹ 'ਚ ਗੁੱਲੀ ਡੰਡੇ ਦੀ ਸਮੱਸਿਆ, ਜੇ ਆਪਾਂ ਇੱਕ ਸਾਲ ਕਣਕ ਹੋਰ ਖੇਤ 'ਚ ਬੀਜ ਕੇ ਉੱਥੇ ਆਲੂ ਬੀਜ ਲਈਏ, ਉੱਥੇ ਸਰੋਂ ਬੀਜ ਲਈਏ ਜਾਂ ਸਿਆਲੂ ਮੱਕੀ ਬੀਜ ਲਈਏ, ਤਾਂ ਉਹਦੇ ਨਾਲ ਗੁੱਲੀ ਡੰਡੇ ਦੀ ਜਿਹੜੀ ਸਮੱਸਿਆ ਜਾਂ ਨਦੀਨਾਂ ਦੀ ਸਮੱਸਿਆ ਗੀ ਉਹ ਘੱਟ ਜਾਂਦੀ ਆ। ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਕੰਮ ਵਿਪਨ ਜੀ ਸ਼ੁਰੂ ਕਰਨਾ ਕੀਤਾ ਮਕੈਨੀਕਲ ਵੀਡਿੰਗ। ਇੱਕ ਹੁੰਦੀ ਆ ਮੈਨੂਅਲ ਵੀਡਿੰਗ, ਜਿਹੜੇ ਬੰਦੇ ਆਪ ਕਰਦੇ ਆ, ਮਕੈਨੀਕਲ ਵੀਡਿੰਗ 'ਚ ਅਸੀਂ ਇੰਪਲੀਮੈਂਟ ਜਾਂ ਇੰਸਟਰੂਮੈਂਟ ਯੂਜ਼ ਕਰਦੇ ਹਾਂ। ਸਾਡੀ ਇੱਕ ਸਿਫਾਰਿਸ਼ ਆ ਗੰਨੇ ਕਣਕ ਦੇ ਵਿੱਚ ਵੀ ਅਸੀਂ ਕਣਕ ਨੂੰ ਬੈੱਡਾਂ 'ਤੇ ਬੀਜ ਕੇ ਤਾਂ ਅਸੀਂ ਇੱਕ ਬੈੱਡ ਪਲਾਂਟਰ ਬਣਾਇਆ ਜਿਹੜਾ ਗੋਡੀ ਵੀ ਕਰਦਾ ਜੀ। ਬਹੁਤ ਵਧੀਆ ਟੈਕਨੋਲੋਜੀ ਆ, ਫਾਰਮਰ ਸਾਹਿਬ ਤੋਂ ਲੈ ਕੇ ਜਾਂਦੇ ਆ। ਜੇ ਆਪਾਂ ਕਣਕ ਨੂੰ ਬੈੱਡਾਂ 'ਤੇ ਬੀਜ ਲਿਆ, ਚਾਹੇ ਉਹ ਬੈੱਡ ਚੌੜੇ ਨੇ, ਚਾਹੇ ਉਹ ਬੈੱਡ ਦੋ ਲਾਈਨਾਂ ਵਾਲੇ ਨੇ, ਤਾਂ ਜਿਹੜਾ ਉਹ ਬੈੱਡ ਪਲਾਂਟਰ ਆ ਉਹਦੇ 'ਚ ਅਸੀਂ ਕੁਛ ਮੋਡੀਫਿਕੇਸ਼ਨਾਂ ਕਰਕੇ ਉਹ 'ਚ ਫਾਲੇ ਲਾਤੇ ਆ। ਉਹ ਬਹੁਤ ਵਧੀਆ ਟੈਕਨੋਲੋਜੀ ਆ, ਗ੍ਰੀਨ ਟੈਕਨੋਲੋਜੀ ਆ, ਅਤੇ ਕਿਸਾਨ ਵੀਰ ਜਿਹੜੇ ਕਣਕ ਬੀਜਦੇ ਆ,

0: ਬਹੁਤ ਵਧੀਆ ਲੱਗਾ ਡਾਕਟਰ ਅਮਨਦੀਪ ਸਿੱਧੂ ਜੀ ਤੁਹਾਡੇ ਨਾਲ ਅੱਜ ਦੇ ਇਸ ਵਿਸ਼ੇ ਤੇ ਗੱਲਬਾਤ ਕਰਕੇ। ਬਸ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਕਿ ਇਸ ਖੇਤੀਬਾੜੀ ਦੇ ਵਿੱਚ ਮੰਡੀਕਰਨ ਕਿਵੇਂ ਰਹੇਗਾ ਅਤੇ ਕਿਸਾਨਾਂ ਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
1: ਦੇਖੋ ਜੀ, ਮੰਡੀ ਕਰਨਾ ਜਿਹੜਾ ਵਿਪਨ ਜੀ, ਉਹ ਰੀੜ੍ਹ ਦੀ ਹੱਡੀ ਹੈ ਜੈਵਿਕ ਖੇਤੀ ਦੀ। ਜੇ ਆਪਣੇ ਕੋਲ ਮੰਡੀ ਨਹੀਂ ਹੈਗੀ ਤਾਂ ਆਪਾਂ ਨੂੰ ਜੈਵਿਕ ਖੇਤੀ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜੇ ਜੈਵਿਕ ਉਤਪਾਦ ਨੇ ਉਹ ਮਹਿੰਗੇ ਵਿਕਦੇ ਆ, ਆਮ ਤੌਰ 'ਤੇ ਬਾਕੀ ਨੋਰਮਲ ਉਤਪਾਦਾਂ ਨਾਲੋਂ ਮਹਿੰਗੇ ਵਿਕਦੇ। ਇਸ ਕਰਕੇ ਇਹਦੇ ਵਾਸਤੇ ਕੋਈ ਵੱਖਰੀ ਮੰਡੀ ਨਹੀਂ ਹੁੰਦੀ, ਕਿਸਾਨਾਂ ਨੂੰ ਆਪਣੇ ਪੱਧਰ 'ਤੇ ਹੀ ਮੰਡੀ ਦਾ ਬੰਦੋਬਸਤ ਕਰਨਾ ਪੈਂਦਾ। ਸੋਸ਼ਲ ਮੀਡੀਆ ਯੂਜ਼ ਕਰਕੇ, ਕੁਛ ਜਿਹੜੀਆਂ ਔਰਗੈਨਿਕ ਮੰਡੀਆਂ ਲੱਗਦੀਆਂ ਉਹ ਯੂਜ਼ ਕਰਕੇ, ਵਟਸਐਪ ਗਰੁੱਪ ਬਣਾ ਕੇ, ਕੰਜ਼ਿਊਮਰਸ ਨਾਲ, ਖਪਤਕਾਰਾਂ ਨਾਲ ਡਾਇਰੈਕਟ ਲਿੰਕ ਬਣਾ ਕੇ ਆਪਣਾ ਮੰਡੀਕਰਨ ਕਰਨਾ ਪੈਂਦਾ। ਅਤੇ ਮੰਡੀਕਰਨ ਤੁਹਾਨੂੰ ਆਪ ਹੀ ਕਰਨਾ ਪੈਣਾ, ਰੈਗੂਲੇਟਡ ਮਾਰਕੀਟ ਇਹਦੀ ਕੋਈ ਨਹੀਂ ਹੈਗੀ। ਅਤੇ ਜੇ ਤਾਂ ਤੁਸੀਂ ਲੋਕਲ ਮੰਡੀਕਰਨ ਕਰਨਾ ਕਰ ਸਕਦੇ ਹੋ, ਪਰ ਜੇ ਤੁਸੀਂ ਦੂਰ ਦੁਰਾਡੇ ਜਾਣਾ, ਮੰਨ ਲਓ ਤੁਸੀਂ ਦਿੱਲੀ ਲੈ ਕੇ ਜਾਣਾ, ਬੰਬੇ ਲੈ ਕੇ ਜਾਣਾ, ਫਿਰ ਮੈਂ ਇੱਥੇ ਕਿਸਾਨ ਵੀਰਾਂ ਨੂੰ ਅਕਸਰ ਕਹਿੰਦਾ ਉਹਨਾਂ ਦੀ ਸਰਟੀਫਿਕੇਸ਼ਨ ਜ਼ਰੂਰ ਲਓ, ਜੈਵਿਕ ਪ੍ਰਮਾਣੀਕਰਨ ਕਹਿੰਦੇ ਹਾਂ ਅਸੀਂ ਪੰਜਾਬੀ 'ਚ। ਜੇ ਸਰਟੀਫਿਕੇਸ਼ਨ ਲੈ ਕੇ ਜਾਂਦੇ ਹੋ ਤਾਂ ਤੁਸੀਂ ਆਪਣਾ ਲੋਗੋ ਲਾ ਸਕਦੇ ਹੋ, ਤੁਸੀਂ ਪ੍ਰਾਊਡਲੀ ਕਹਿ ਸਕਦੇ ਹੋ ਵੀ ਮੇਰਾ ਪ੍ਰੋਡਕਟ ਔਰਗੈਨਿਕ ਆ। ਕਈ ਵਾਰੀ ਆਪਣੇ ਕੋਲ ਪ੍ਰਮਾਣੀਕਰਨ ਨਹੀਂ ਹੁੰਦਾ, ਖਪਤਕਾਰ ਆ ਕੇ ਕਹਿੰਦਾ ਵੀ ਹਾਓ ਮੈਨੂੰ ਕਿਵੇਂ ਪਤਾ ਇਹ ਜਿਹੜਾ ਉਤਪਾਦ ਆ ਇਹ ਔਰਗੈਨਿਕ ਹੈਗਾ ਕਿ ਨਹੀਂ। ਇਸ ਕਰਕੇ ਮੇਰਾ ਜਿਹੜਾ ਸੁਨੇਹਾ ਕਿਸਾਨ ਵੀਰਾਂ ਲਈ ਇਹੀ ਆ, ਥੋੜ੍ਹੇ ਰਕਬੇ ਤੋਂ ਸ਼ੁਰੂ ਕਰੋ, ਪ੍ਰਮਾਣੀਕਰਨ ਜ਼ਰੂਰ ਲਿਓ, ਆਪਣੀ ਮੰਡੀ ਦਾ ਬੰਦੋਬਸਤ ਆਪ ਕਰੋ, ਅਤੇ ਪਹਿਲਾਂ ਘਰ ਤੋਂ ਆਪਣੇ ਪਰਿਵਾਰ ਨੂੰ, ਆਪਣੇ ਟੱਬਰ ਨੂੰ, ਆਪਣੇ ਆਂਢੀਆਂ ਗੁਆਂਢੀਆਂ ਨੂੰ ਜਿਹੜਾ ਸਾਫ਼ ਸੁਥਰਾ ਹੈਲਦੀ ਸੇਫ ਫੂਡ ਖਵਾਓ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਮੰਡੀ ਦੇ ਹਿਸਾਬ ਨਾਲ ਆਪਣਾ ਏਰੀਆ ਜਿਹੜਾ ਤੁਸੀਂ ਵਧਾ ਸਕਦੇ ਹੋ
0: ਜੀ। ਸੋ ਕਿਸਾਨ ਵੀਰੋ ਅਤੇ ਭੈਣੋ, ਅੱਜ ਦੀ ਗੱਲਬਾਤ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੁਦਰਤੀ ਅਤੇ ਜੈਵਿਕ ਖੇਤੀ ਸਿਰਫ ਇੱਕ ਵਿਕਲਪ ਨਹੀਂ, ਸਗੋਂ ਭਵਿੱਖ ਦੀ ਟਿਕਾਊ ਖੇਤੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਡਾਕਟਰ ਅਮਨਦੀਪ ਸਿੱਧੂ ਜੀ ਦਾ ਅੱਜ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਵਿਚਾਰ ਅਤੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਜੁੜੇ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ, ਇੱਕ ਨਵੇਂ ਮਾਹਿਰ ਜਾਂ ਇੱਕ ਸਫਲ ਕਿਸਾਨ ਦੀ ਪ੍ਰੇਰਣਾਦਾਇਕ ਕਹਾਣੀ ਨਾਲ। ਉਦੋਂ ਤੱਕ ਲਈ ਆਪਣੇ ਖੇਤਾਂ ਦਾ, ਆਪਣੀ ਮਿੱਟੀ ਦਾ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਮੈਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਪ੍ਰੋਗਰਾਮ ਫਾਰਮ ਟੂ ਸਿਟੀ ਦੇ ਪ੍ਰਾਇਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਫਸਲ ਦਾ ਰਖਵਾਲਾ ਬਣਿਆ ਬੀਮਾ ਯੋਜਨਾ ਨਾਲ, ਕਿਸਾਨ ਦੀ ਮਿਹਨਤ ਰਵੇ ਸੁਰੱਖਿਅਤ ਹਰ ਹਾਲ।
4: ਕਦੇ ਬਾਰਿਸ਼, ਕਦੇ ਗੜੇਮਾਰੀ, ਕਦੇ ਸੋਕਾ ਜਾਂ ਤੂਫਾਨ, ਕੁਦਰਤੀ ਆਫਤਾਂ ਦਾ ਖਤਰਾ ਹਰ ਵੇਲੇ ਰਹਿੰਦਾ ਹੈ।
3: ਪਰ ਹੁਣ ਚਿੰਤਾ ਨਹੀਂ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਆਪਣੀ ਫਸਲ ਦਾ ਬੀਮਾ ਕਰਵਾਓ ਅਤੇ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਤੋਂ ਵਿੱਤੀ ਸੁਰੱਖਿਆ ਪ੍ਰਾਪਤ ਕਰੋ।
4: ਫਸਲਾਂ ਦਾ ਬੀਮਾ, ਕਿਸਾਨ ਦਾ ਭਰੋਸਾ, ਸੁਰੱਖਿਅਤ ਖੇਤੀ, ਨਿਸ਼ਚਿਤ ਭਵਿੱਖ।
3: ਬੀਜੋ ਉਮੀਦ, ਵੱਡੋ ਵਿਸ਼ਵਾਸ, ਫਸਲ ਬੀਮਾ ਹੈ ਤੁਹਾਡੇ ਨਾਲ ਖਾਸ, ਸੁਰੱਖਿਅਤ ਖੇਤੀ, ਖੁਸ਼ਹਾਲ ਪਰਿਵਾਰ, ਇਹੀ ਤਾਂ ਹੈ ਤਰੱਕੀ ਦਾ ਆਧਾਰ।
4: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਕਾਮਨ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰੋ ਅਤੇ ਸਮੇਂ ਸਿਰ ਆਪਣੀ ਫਸਲ ਦਾ ਬੀਮਾ ਜ਼ਰੂਰ ਕਰਵਾਓ।
3: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਪਣਾਓ, ਆਪਣੀ ਮਿਹਨਤ ਨੂੰ ਸੁਰੱਖਿਅਤ ਬਣਾਓ।
4: ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਫਾਰਮ ਟੂ ਸਿਟੀ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਸਰੋਤਿਓ, 8:45 ਹੋਣ ਵਾਲੇ ਨੇ। ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰੀਲੇਅ ਕੀਤੇ ਜਾਣਗੇ।

0: अपनी त्वचा के लिए मैं चुनती हूँ वही जो है सबसे सही। वीको टर्मरिक क्रीम मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ ਤੇ। ਸਰੋਤਿਓ, ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਨਿਵੇਸ਼ ਦੀ ਭੂਮਿਕਾ ਨੂੰ ਅਹਿਮ ਦੱਸਿਆ। ਸੁਪਰੀਮ ਕੋਰਟ ਨੇ ਭਵਿੱਖ ਵਿੱਚ ਪੇਪਰ ਲੀਕ ਹੋਣ ਦੇ ਰੋਕਣ ਲਈ ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਸੰਸਥਾਗਤ ਰੂਪ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿੱਚ ਪੜ੍ਹ ਰਹੇ 14 ਦੇਸ਼ਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਬਦਲਦੀ ਦੁਨੀਆ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਟਾਂਡਾ ਨੇ ਗਨੌਰ ਦੇ ਦਤੌਲੀ ਪਿੰਡ ਵਿੱਚ ਪੀਐਮ ਸ਼੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਕੈਥਲ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਅਤੇ 55,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਅਗਸਤ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਜੈਨਜ਼ੈਡ ਉੱਦਮੀਆਂ ਨਾਲ ਸਿੱਧਾ ਸੰਵਾਦ ਕਰਨਗੇ। ਗੱਲਬਾਤ ਦੌਰਾਨ ਸਫਲ ਨੌਜਵਾਨ ਉੱਦਮੀ ਅਤੇ ਆਪਣੇ ਖੁਦ ਦੇ ਸਟਾਰਟਅਪ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਦਾ ਮਾਰਗਦਰਸ਼ਨ ਕਰਨਗੇ। ਹਰਿਆਣਾ ਸਿਹਤ ਵਿਭਾਗ ਨੇ ਬਦਲਦੇ ਮੌਸਮ ਕਾਰਨ ਜਨਤਾ ਨੂੰ ਸਵਾਈਨ ਫਲੂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ।

0: ਸਵਾਈਨ ਫਲੂ ਤੋਂ ਬਚਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਚੰਡੀਗੜ੍ਹ ਰੈੱਡ ਕਰਾਸ ਨੇ ਆਪਣੀ ਰੈੱਡ ਕਰਾਸ ਪੰਛੀ ਵਸੇਰਾ ਪਹਿਲਕਦਮੀ ਦਾ ਵਿਸਤਾਰ ਕਰਦਿਆਂ ਸੈਕਟਰ 17 ਅਤੇ ਸੈਕਟਰ 43 ਵਿੱਚ 2 ਨਵੇਂ ਪੰਛੀ ਵਸੇਰੇ ਸਥਾਪਿਤ ਕੀਤੇ ਅਤੇ ਹਾਂਸੀ ਦੇ ਮੁੱਕੇਬਾਜ਼ ਨਰਿੰਦਰ ਬੇਰਵਾਲ ਨੂੰ ਅਰਜੁਨ ਪੁਰਸਕਾਰ ਨਾਲ ਚੁਣਿਆ ਗਿਆ। ਇਹ ਸਨ ਮੁੱਖ ਪ੍ਰਾਦੇਸ਼ਿਕ ਖਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ।
1: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1-800-1234 या विजिट करें bank.sbi। नियम एवं शर्तें लागू।
0: ये आकाशवाणी है ते तुसी सुन रहे हो विविध भारती दा चंडीगढ़ केंद्र। श्रोतियो हुण पेश है पंजाबी गीतां नाल सजिया प्रोग्राम सुरसांझ। ਅਤੇ ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਹੈ ਤੁਹਾਡੀ ਰੇਡੀਓ ਦੋਸਤ ਰਮਨ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਸਵਾਗਤ ਹੈ ਅਤੇ ਆਓ ਕਰਦੇ ਹਾਂ ਆਗਾਜ਼ ਪ੍ਰੋਗਰਾਮ ਦਾ ਪ੍ਰੀਤ ਹਰਪਾਲ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸੁਰਸਾਂਝ ਅਤੇ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ।

0: ਮਲਕੀਤ ਸਿੰਘ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸੁਰਸਾਂਝ ਨੂੰ ਇੱਥੇ ਹੀ ਖਤਮ ਕਰਨ ਦੀ ਹੁਣ ਆਪਣੀ ਰੇਡੀਓ ਦੋਸਤ ਰਮਨ ਨੂੰ ਦਿਓ ਇਜਾਜ਼ਤ। ਨਮਸਕਾਰ, ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ।
1: जो स्टील देश के रेलवेज, ब्रिजेस और डिफेंस को सशक्त बनाता है, अब वही भरोसा आपके घर के लिए भी। स्टील अथॉरिटी ऑफ इंडिया लिमिटेड का सेल SEQR यानी सेल सिक्योर TMT बार, मजबूत, लचीला, भूकंप प्रतिरोधी और कंक्रीट के साथ बेजोड़ पकड़। सेल सिक्योर TMT बार
2: हर किसी की जिंदगी से जुड़ा हुआ है। सेल
0: असी आकाशवाणी दे चंडीगढ़ केंद्र तो बोल रहे हैं। ਸਰੋਤਿਓ 11 ਵਜਣ ਵਾਲੇ ਨੇ, ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।